ਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ, ਤਰ ਕਰ ਤਰ ਪਰਮਾਥ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦਾ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਈ ਜਿਨ, ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਤਾਰ, ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਤਰ ਤਖਤ ਦੀ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇੜੇ ਦੀ ਸਜੀ ਹੋਈ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਦਾ ਲਾਹਾ ਖੱਟ ਰਹੀ ਸਤਸੰਗੀ ਜਾਨੋ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਨੇਮ ਦੇ ਨਾਲ ਬੜੇ ਪ੍ਰੇਮ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਦਰਸ਼ਨ ਕਰਕੇ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਜੀ ਨੇ ਜੀਵਨ ਦਾ ਲਾਹਾ ਖੱਟਿਆ ਹੈ। ਗੁਰੂ ਵਾਕ ਨੇ ਕਬੀਰ ਏਕ ਕਰੀ ਆਦਿ ਕਰੀ ਆਦਿ ਹੁਫਨ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੋ ਲਾਭ। ਰੱਬ ਦੀ ਪਿਆਰੀਆਂ ਨਾਲ ਮਿਲ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਵਿਚਾਰ ਗੋਸ਼ਟੀ ਕਰਨੀ, ਗੁਰਬਾਣੀ ਪੜ੍ਹਨੀ, ਗੁਰਬਾਣੀ ਸਰਵਣ ਕਰਨੀ, ਭਾਵੇਂ ਕੋਈ ਇੱਕ ਘੜੀ ਬੈਠਦਾ ਭਾਵੇਂ ਕੋਈ ਅੱਧੀ ਘੜੀ ਬੈਠਦਾ ਭਾਵੇਂ ਅੱਧੀ ਘੜੀ ਵਿੱਚੋਂ ਵੀ ਅੱਧੀ ਘੜੀ ਦਾ ਜਿਹੜਾ ਸਮਾਂ ਹੈ ਉਹ ਬੈਠਦਾ ਹੈ। 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ। 24 ਤੋਂ ਬਾਅਦ ਫਿਰ ਭਗਤ ਜੀ ਕਹਿੰਦੇ ਨੇ ਆਦਿ ਹੁਫਨ ਆਦਿ ਏਕ ਕਰੀ ਆਦਿ ਕਰੀ, ਕੋਈ ਇੱਕ ਘੜੀ ਬੈਠ ਜਾਵੇ, ਕੋਈ ਅੱਧੀ ਘੜੀ ਬੈਠ ਜਾਵੇ, ਉਸ ਤੋਂ ਵੀ ਅੱਧਾ ਸਮਾਂ ਜਿਹੜਾ ਅੱਧੀ ਤੋਂ ਵੀ ਅੱਧੀ ਘੜੀ ਜਿਹੜੀ 6 ਮਿੰਟ ਹੈ, ਜਿੰਨਾ ਵੀ ਸਮਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਗੁਰੂ ਦੇ ਚਰਨਾਂ ਨਾਲ ਆਪਣੀ ਸੁਰਤ ਨੂੰ ਜੋੜਦੇ ਹਾਂ, ਆਪਣਾ ਧਿਆਨ ਗੁਰੂ ਕੇ ਚਰਨਾਂ ਵਿੱਚ ਲਾਉਂਦੇ ਹਾਂ, ਉਹ ਸਮਾਂ ਵੀ ਸਫਲ ਹੈ ਅਤੇ ਜੀਵਨ ਦਾ ਉਹ ਲਾਹਾ ਹੈ। ਗੁਰੂ ਕੀ ਬਾਣੀ ਵਿੱਚ ਇਹ ਵਚਨ ਹੈ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿ ਕੁਫਕੜੀ ਸਭ ਮੁੱਕਦੀ ਚੱਲੀ ਰਹਿਣ, ਕਿਹੜੇ ਤੋਂ ਕੂੜ ਦੇ ਕੌਮਾਂ ਵਿੱਚ ਲੱਗਾ ਹੋਇਆ, ਇਹ ਝੂਠੇ ਧੰਦਿਆਂ ਵਿੱਚ ਤੂੰ ਫਸਿਆ ਪਿਆ, ਤੂੰ ਤੇ ਜੀਵਨ ਦਾ ਲਾਹਾ ਖੱਟਣ ਵਾਸਤੇ ਆਇਆ ਸੀ ਪਰ ਕੂੜ ਦੇ ਕੌਮਾਂ ਵਿੱਚ ਫਸ ਕੇ ਤੇਰੀ ਜ਼ਿੰਦਗੀ ਰੂਪ ਰਾਤ ਜਿਹੜੀ ਹੈ ਉਹ ਬਤੀਤ ਹੁੰਦੀ ਜਾ ਰਹੀ ਹੈ। ਬਾਬਾ ਫਰੀਦ ਜੀ ਵੀ ਇਹ ਵਚਨ ਕਰਦੇ, ਫਰੀਦ ਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੀਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ, ਫਲਿਆ ਇੱਕ ਗੱਲ ਚੀਤੀ ਰੱਖੀ, ਜ਼ਿੰਦਗੀ ਜਿਵੇਂ ਮਰਜ਼ੀ ਬਤੀਤ ਕਰ ਲੈ, ਸੌਂ ਕੀ ਖਾ ਕੀ, ਪਰ ਜਦੋਂ ਰੱਬ ਦੀ ਦਰਗਾਹ ਵਿੱਚ ਗਿਆ ਨਾ ਅਤੇ ਰੱਬ ਨੇ ਤੇਰੇ ਕੋਲ ਲੇਖਾ ਪੁੱਛਣਾ ਹੈ ਕਿ ਤੂੰ ਕਿਹੜੇ ਕਾਰਜ ਵਾਸਤੇ ਗਿਆ ਸੀ ਅਤੇ ਕਿਹੜਾ ਕਾਰਜ ਕਰਕੇ ਤੂੰ ਵਾਪਸ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਸਮਾਂ ਬਖਸ਼ਿਆ। ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਨੇ, ਵਕਤ ਵਿਚਾਰੀ ਸੁਬੰਧਾ ਹੋਈ, ਜਿਹੜਾ ਇਸ ਜੀਵਨ ਬਾਰੇ ਸਮਝ ਲੈਂਦਾ ਹੈ ਕਿ ਇਹ ਜੀਵਨ ਕਾਹਦੇ ਵਾਸਤੇ ਮਿਲਿਆ ਅਤੇ ਇਸ ਜੀਵਨ ਦਾ ਲਾਹਾ ਕੀ ਹੈ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਬੰਦਾ ਹੀ ਉਹ ਹੈ ਜਿਹਨੂੰ ਇਸ ਜੀਵਨ ਦੀ ਜਾਂ ਇਸ ਸਮੇਂ ਦੀ ਕਦਰ ਨਹੀਂ ਨਾ। ਸਤਿਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਫਿਰ ਮਨੁੱਖ ਦਿਨ ਰਾਤ ਯਤਨ ਕਰਦਾ ਰਹਿੰਦਾ ਹੈ, ਰੱਬ ਦੀ ਖੁਸ਼ੀ ਵਾਲੇ ਪਾਸੇ ਨਹੀਂ ਉਹ ਤੁਰਦਾ ਵੀ ਮੈਨੂੰ ਰੱਬ ਦੀ ਖੁਸ਼ੀ ਇਸ ਜੀਵਨ ਦੇ ਵਿੱਚ ਪ੍ਰਾਪਤ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਿੱਥੇ ਸਾਨੂੰ ਇਹ ਮਨੁੱਖਾ ਜੀਵਨ ਦਿੱਤਾ ਹੈ, ਇਸ ਜੀਵਨ ਦੀ ਸਫਲਤਾ ਵਾਸਤੇ ਆਪਣੀ ਗੋਦ ਵੀ ਬਖਸ਼ੀ ਹੈ, ਆਪਣੀ ਸੰਗਤ ਵੀ ਬਖਸ਼ੀ ਹੈ। ਬੜੇ ਪਿਆਰ ਨਾਲ ਆਪ ਜੀ ਨੇ ਗੁਰੂ ਸੰਗਤ ਵਿੱਚ ਹਾਜ਼ਰੀ ਭਰੀ ਹੈ, ਜੀਵਨ ਦਾ ਲਾਹਾ ਖੱਟਿਆ, ਅਸਲੀ ਆਨੰਦ ਜਿਹੜਾ ਉਸਨੂੰ ਮਾਣਿਆ। ਸੋ ਗੁਰੂ ਕੇ ਇਤਿਹਾਸ ਦੇ ਨਾਲ ਜੁੜੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਬਾਦਸ਼ਾਹ ਜਹਾਂਗੀਰ ਸਾਈਂ ਮੀਆਂ ਮੀਰ ਨੂੰ ਮਿਲ ਕੇ ਵਾਪਸ ਜਦੋਂ ਆਪਣੇ ਮਹੱਲਾਂ ਵਿੱਚ ਆਇਆ ਅਤੇ ਸਤਿਗੁਰੂ ਜੀ ਦੇ ਦਰਸ਼ਨਾਂ ਬਾਬਤ ਇਹਦੇ ਅੰਦਰ ਬੜੀ ਪਿਆਸ ਲੱਗੀ ਹੈ, ਬੜੀ ਤਾਂਘ ਹੈ। ਵਜ਼ੀਰ ਖਾਂ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਵਾਪਸ ਆਵੇ ਅਤੇ ਮੈਨੂੰ ਗੁਰੂ ਦਾ ਸੁਨੇਹਾ ਦੇਵੇ। ਇੱਧਰ ਵਜ਼ੀਰ ਖਾਂ ਜਦੋਂ ਸਤਿਗੁਰੂ ਜੀ ਦੇ ਕੋਲ ਪਹੁੰਚੇ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਕਿਹਾ ਹੈ ਕਿ ਆਓ ਪਿਆਰੇ ਵਜ਼ੀਰ ਖਾਂ, ਆਓ, ਕਿਵੇਂ ਆਏ ਹੋ ਤੁਸੀਂ? ਠੀਕ ਹੋ? ਤੁਹਾਡਾ ਪਰਿਵਾਰ ਠੀਕ ਹੈ? ਬਾਦਸ਼ਾਹ ਦਾ ਕੀ ਹਾਲ ਹੈ? ਜਦੋਂ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰੂ ਨੇ ਇਹ ਵਚਨ ਕਹੇ ਅਤੇ ਵਜ਼ੀਰ ਖਾਂ ਦੇ ਸਾਧ ਸੰਗਤ ਜੀ ਉਸ ਵੇਲੇ ਨੇਤਰ ਭਰ ਆਏ ਕਿ ਮੈਨੂੰ ਨਿਮਾਣੇ ਨੂੰ ਗੁਰੂ ਨੇ ਇੰਨਾ ਮਾਣ ਦਿੱਤਾ ਹੈ, ਇੰਨਾ ਸਤਿਕਾਰ ਦਿੱਤਾ ਹੈ। ਗੁਰੂ ਹੈ ਹੀ ਨਿਮਾਣਿਆਂ ਦਾ ਮਾਣ। ਜਿਸ ਨੂੰ ਕੋਈ ਮਾਣ ਨਹੀਂ ਨਾ ਦਿੰਦਾ ਸਤਿਸੰਗ ਜੀ, ਉਹਨੂੰ ਗੁਰੂ ਮਾਣ ਦਿੰਦਾ ਹੈ, ਉਹਨੂੰ ਗੁਰੂ ਸਤਿਕਾਰ ਦਿੰਦਾ ਹੈ। ਸੰਸਾਰ ਦੀ ਵੀ, ਪਰਿਵਾਰ ਦੀ ਵੀ, ਭਾਵੇਂ ਨਾਨ ਦੀ ਵੀ, ਪਰ ਗੁਰੂ ਦੀ ਗੋਦ ਵਿੱਚ ਜਦੋਂ ਆ ਜਾਂਦਾ ਹੈ ਨਾ, ਫਿਰ ਗੁਰੂ ਮਾਣ ਵੀ ਦਿੰਦਾ ਹੈ, ਸਤਿਕਾਰ ਵੀ ਦਿੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਸਤਿਕਾਰ ਦਿੱਤਾ ਤਾਂ ਮਨ ਭਰ ਆਇਆ, ਵੈਰਾਗ ਵਿੱਚ ਆਇਆ, ਮਹਾਰਾਜ ਆਪ ਜੀ ਦੀ ਬੜੀ ਦਇਆ ਹੈ, ਸਭ ਕੁਝ ਠੀਕ ਹੈ, ਸਰੀਰ ਵੀ ਤੰਦਰੁਸਤ ਹੈ, ਪਰਿਵਾਰ ਵੀ ਚੜ੍ਹਦੀ ਕਲਾ ਵਿੱਚ ਹੈ, ਬਾਦਸ਼ਾਹ ਵੀ ਠੀਕ ਹੈ। ਮਹਾਰਾਜ ਬੇਨਤੀ ਹੈ, ਬਾਦਸ਼ਾਹ ਆਪ ਜੀ ਦੇ ਦਰਸ਼ਨ ਚਾਹੁੰਦਾ ਹੈ, ਕਿਰਪਾ ਕਰੋ ਆਪ ਜੀ ਬਾਦਸ਼ਾਹ ਨੂੰ ਉਹਦੇ ਮਹੱਲਾਂ ਵਿੱਚ ਜਾ ਕੇ ਦਰਸ਼ਨ ਦੇ ਕੇ ਨਿਹਾਲ ਕਰੋ। ਸਤਿਗੁਰੂ ਜੀ ਕਹਿੰਦੇ ਠੀਕ ਹੈ, ਪਰ ਆਹ ਜਿਹੜੇ ਰਾਜੇ ਹੈ ਨਾ, ਜਦੋਂ ਇਹਨਾਂ ਨੇ ਸੁਣਿਆ ਹੈ ਕਿ ਸਾਨੂੰ ਰਾਜੇ ਨੇ ਆਪਣੇ ਪਾਸ ਬੁਲਾਇਆ ਹੈ, ਅਸੀਂ ਵਾਪਸ ਹੁਣ ਇਸ ਕਿਲੇ ਤੋਂ ਬਾਹਰ ਚੱਲੇ ਹਾਂ ਅਤੇ ਇਹ ਸਾਰੇ ਸਾਡੀ ਸ਼ਰਨ ਵਿੱਚ ਆਏ ਹੈ, ਅਤੇ ਇਹਨਾਂ ਨੇ ਕਿਹਾ ਮਹਾਰਾਜ ਤੁਹਾਡੀ ਤੋਂ ਸਾਨੂੰ ਬੜੀ ਆਸ ਹੈ, ਜਦੋਂ ਤੁਸੀਂ ਇੱਥੇ ਆਏ ਸੀ ਨਾ, ਉਸ ਸਮੇਂ ਤੋਂ ਸਾਡਾ ਖਾਣਾ ਪੀਣਾ, ਰਹਿਣਾ, ਸਭ ਕੁਝ ਹੀ ਬਦਲ ਗਿਆ। ਜੇ ਤੁਸੀਂ ਚਲੇ ਗਏ ਸਾਡੀ ਜਿਹੜੀ ਜ਼ਿੰਦਗੀ ਫਿਰ ਨਰਕ ਬਣ ਜਾਣੀ ਹੈ ਮਹਾਰਾਜ, ਇਸ ਕਰਕੇ ਬੇਨਤੀ ਹੈ ਚਾਹੇ ਸਾਨੂੰ ਮਾਰ ਦਿਓ ਅਤੇ ਚਾਹੇ ਸਾਨੂੰ ਆਪਣੇ ਨਾਲ ਲੈ ਜਾਵੋ। ਸਾਨੂੰ ਦੇਦਾ ਹੈ ਕਿ ਤੁਹਾਡੀ ਤੋਂ ਬਾਅਦ ਅਸੀਂ ਇੱਥੇ ਮਰ ਕਰਕੇ ਵੀ ਮੁਕਤ ਨਹੀਂ ਹੋ ਸਕਦੇ, ਮੌਤ ਤਾਂ ਆ ਜਾਵੇਗੀ ਪਰ ਆਤਮਾ ਇਸ ਕਿਲੇ ਵਿੱਚ ਕੈਦ ਰਹੇਗੀ, ਆਤਮਾ ਇਸ ਕਿਲੇ ਵਿੱਚੋਂ ਮੁਕਤ ਨਹੀਂ ਹੋਵੇਗੀ। ਇਸ ਕਰਕੇ ਮਹਾਰਾਜ ਸਾਨੂੰ ਤੁਸੀਂ ਜਿਉਂਦੇ ਜੀ ਮੁਕਤ ਕਰ ਦਿਓ, ਇਸ ਕਿਲੇ ਵਿੱਚੋਂ ਵੀ ਅਤੇ ਇਸ ਸਰੀਰ ਵਿੱਚੋਂ ਵੀ ਮਹਾਰਾਜ। ਮਹਾਰਾਜ ਕਹਿੰਦੇ ਸਾਡਾ ਫਿਰ ਇਹ ਧਰਮ ਹੈ, ਵਜ਼ੀਰ ਖਾਂ ਜਿਹੜਾ ਸਾਡੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਇੱਕ ਵਾਰੀ ਇਹ ਕਹਿ ਦਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੈਂ ਤੁਹਾਡਾ ਹਾਂ, ਸਤਿਗੁਰੂ ਜੀ ਕਹਿੰਦੇ ਇਸ ਲੋਕ ਦੀ ਕੀ ਗੱਲ, ਅਸੀਂ ਉਸ ਦੀ ਪ੍ਰਲੋਕ ਵਿੱਚ ਵੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰਲੋਕ ਵਿੱਚ ਵੀ ਅਸੀਂ ਤੱਤੀ ਵਾਹ ਨਹੀਂ ਲੱਗਣ ਦਿੰਦੇ। ਇਸ ਕਰਕੇ ਬਾਦਸ਼ਾਹ ਨੂੰ ਹੁਣ ਇਹ ਗੱਲ ਕਹਿ ਦੇ ਕਿ ਜੇ ਸਾਨੂੰ ਉਸਨੇ ਕਿਲੇ ਤੋਂ ਬਾਹਰ ਕੱਢਣਾ, ਅਸੀਂ ਤਾਂ ਨਿਕਲਾਂਗੇ ਜੇ ਸਾਰੇ ਰਾਜੇ ਸਾਡੇ ਨਾਲ ਜਾਣਗੇ। ਇਹ ਸੁਨੇਹਾ ਤੋਂ ਜਾ ਕੇ ਬਾਦਸ਼ਾਹ ਨੂੰ ਦੇ ਦੇ, ਜੇ ਇਹ ਸਾਡੇ ਨਾਲ ਕਿਲੇ ਵਿੱਚੋਂ ਬਾਹਰ ਆਉਣਗੇ ਅਤੇ ਤਾਂ ਅਸੀਂ ਇਸ ਕਿਲੇ ਵਿੱਚੋਂ ਬਾਹਰ ਆਵਾਂਗੇ। ਇਹ ਸਤਿਗੁਰੂ ਜੀ ਨੇ ਬਚਨ ਵਜ਼ੀਰ ਖਾਂ ਨੂੰ ਕਹੇ ਨੇ। ਇਸ ਤੋਂ ਅੱਗੇ ਜਿਵੇਂ ਹੁਣ ਕਥਾ ਆਰੰਭ ਹੋ ਰਹੀ ਹੈ, ਸਭ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ ਕਰੀਏ ਜੀ। ਅਰ ਗੁਰ ਦਰੋਹੀ ਗਹਿ ਨਾ ਥਿਰਤਾ, ਅਤੇ ਜਿਹੜਾ ਗੁਰੂ ਦੋਖੀ ਹੈ, ਗੁਰ ਦਰੋਹੀ ਦਾ ਮਤਲਬ ਹੈ ਜਿਹੜਾ ਗੁਰੂ ਦਾ ਦੋਖੀ ਹੈ, ਗੁਰੂ ਨਾਲ ਵੈਰ ਭਾਵਨਾ ਰੱਖਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੋਖੀ ਹੈ ਨਾ, ਉਹ ਹੁਣ ਸਥਿਰਤਾ ਨਹੀਂ ਫੜੇਗਾ, ਉਹਨੂੰ ਸਥਿਰਤਾ ਨਹੀਂ ਪ੍ਰਾਪਤ ਹੋਵੇਗੀ। ਪਰਹੇ ਨਰਕ ਮੈਂ ਕੋ ਮ੍ਰਿਤ ਮਰਤਾ ਖੋਟੀ ਮੌਤ ਮਰ ਕੇ ਅਸੀਂ ਉਸ ਨੂੰ ਭੈੜੀ ਮੌਤ ਮਾਰਾਂਗੇ ਅਤੇ ਨਰਕਾਂ ਦੇ ਵਿੱਚ
1: ਪਵੇਗਾ।
0: ਸਤਿਗੁਰੂ ਜੀ ਕਹਿੰਦੇ ਹੁਣ ਉਹਦਾ ਕਾਲ ਨੇੜੇ ਆ ਗਿਆ, ਹੁਣ ਉਹ ਮੌਤ ਦਾ ਖਾਜਾ ਬਣੇਗਾ, ਹੁਣ ਉਹਦੇ ਕੋਲੋਂ ਬਚਿਆ ਨਹੀਂ ਜਾਵੇਗਾ। ਪਰਿਵਾਰ ਸਹਿਤ ਆਪਣਾ ਹੁਣ ਘਰ ਜਿਹੜਾ ਹੈ ਉਹ ਗਵਾ ਲਵੇਗਾ, ਕਿਉਂਕਿ ਚੰਦੂ ਨੇ ਸਾਧ ਸੰਗਤ ਜੀ ਬੜਾ ਸਤਿਗੁਰੂ ਜੀ ਦੇ ਨਾਲ ਧਰੋਹ ਕਮਾਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਹੈ, ਸੀਸ ਵਿੱਚ ਤੱਤਾ ਰੀਤ ਪਾਇਆ ਹੈ, ਉਬਲਦੀ ਦੇਗ ਵਿੱਚ ਬਿਠਾਇਆ ਹੈ। ਪਾਪੀ ਨੇ ਬੜੀਆਂ ਕਠਿਨ ਸਜਾਵਾਂ ਜਿਹੜੀਆਂ ਨੇ ਨਾ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀਆਂ, ਉਹਨਾਂ ਨੂੰ ਤਪਾਉਣ ਵਾਸਤੇ, ਉਹਨਾਂ ਨੂੰ ਦਿਖਾਉਣ ਵਾਸਤੇ, ਦੁਖੀ ਕਰਨ ਵਾਸਤੇ ਬੜੇ ਯਤਨ ਕੀਤੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਦੁਖੀ ਹੋਣ ਅਤੇ ਮੇਰੀ ਗੱਲ ਮੰਨ ਲੈਣ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੁਖੀ ਹੈ ਹੁਣ ਇਹਨੂੰ ਟਿਕਾ ਨਹੀਂ ਮਿਲੇਗਾ, ਅਸੀਂ ਟਿਕਣ ਨਹੀਂ ਦੇਵਾਂਗੇ, ਐਸੀ ਭੈੜੀ ਮੌਤ ਮਾਰਾਂਗੇ ਕਿ ਨਰਕਾਂ ਦੇ ਵਿੱਚ ਜਾਵੇਗਾ, ਨਰਕਾਂ ਦੇ ਵਿੱਚ ਪਵੇਗਾ, ਇਹਦੀ ਮੌਤ, ਇਹਦਾ ਕਾਲ ਨੇੜੇ ਆ ਗਿਆ, ਪਰਿਵਾਰ ਸਮੇਤ ਇਹ ਪਾਪੀ ਇਸਨੇ ਪਾਪ ਤਾਂ ਆਪ ਕੀਤਾ ਪਰ ਆਪਣੇ ਪਰਿਵਾਰ ਨੂੰ ਵੀ ਲੈ ਡੁੱਬਿਆ, ਹੁਣ ਇਹ ਪਰਿਵਾਰ ਸਮੇਤ ਹੀ ਸਤਿਗੁਰੂ ਜੀ ਕਹਿੰਦੇ ਘਰ ਸਮੇਤ ਸਭ ਕੁਝ ਇਹਦਾ ਨਾਸ
1: ਹੋਵੇਗਾ।
0: ਸਤਿਗੁਰੂ ਜੀ ਕਹਿੰਦੇ ਹੁਣ ਵਜ਼ੀਰ ਖਾਂ ਤੂੰ ਬਾਦਸ਼ਾਹ ਦੇ ਕੋਲ ਜਾਣਾ ਕਰ, ਇਹਨਾਂ ਕੈਦੀਆਂ ਦੀ ਜਿਹੜੀ ਕਥਾ ਹੈ ਇਹਨਾਂ ਕੈਦੀਆਂ ਦੇ ਬਾਬਤ ਜਾ ਕੇ ਬਾਦਸ਼ਾਹ ਨੂੰ ਦੱਸਣਾ ਕਰ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਸਮੇਤ ਹੁਣ ਅਸੀਂ ਕਿਲ੍ਹੇ ਵਿੱਚੋਂ ਨਿਕਲਾਂਗੇ, ਇਕੱਲੇ ਨਹੀਂ ਬਾਹਰ ਜਾਵਾਂਗੇ, ਜੇ ਬਾਦਸ਼ਾਹ ਇਹਨਾਂ ਨੂੰ ਛੱਡਣ ਵਾਸਤੇ ਨਹੀਂ ਮੰਨੇਗਾ ਫਿਰ ਅਸੀਂ ਵੀ ਇੱਥੇ ਹੀ ਇਹਨਾਂ ਦੇ ਨਾਲ ਬੈਠੇ
1: ਰਵਾਂਗੇ।
0: ਸਤਿ ਸੰਗਤ ਜੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਜ਼ੀਰ ਖਾਂ ਨੇ ਇਹ ਵਚਨ ਸੁਣੇ ਹਨ, ਇਹ ਗੱਲ ਇਸ ਨੂੰ ਬੜੀ ਕਠਿਨ ਲੱਗੀ ਹੈ ਪਰ ਇਹਦੇ ਵਾਸ ਦੇ ਵਿੱਚ ਨਹੀਂ ਹੈ ਇਹ ਗੱਲ, ਨਾ ਹੀ ਕੋਈ ਯਤਨ ਹੀ ਕਰ ਸਕਦਾ, ਪਰ ਇਹ ਗੱਲ ਵੀ ਬਹੁਤ ਕਠਿਨ

ਜਦੋਂ ਆਪਣੀ ਬਿਲਕੁਲ ਆਸ ਟੁੱਟ ਜਾਂਦੀ ਹੈ ਵੀ ਹੁਣ ਇਹ ਕੰਮ ਨਹੀਂ ਹੋਵੇਗਾ, ਹੁਣ ਨਹੀਂ ਕਿਤੇ ਵੀ ਇਹ ਕੰਮ ਬਣੇਗਾ, ਅਤੇ ਜਦੋਂ ਗੁਰੂ ਦਾ ਪਿਆਰਾ ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰਦਾ ਹੈ, ਮਹਾਰਾਜ ਸਾਰੇ ਪਾਸੇ ਮੈਂ ਭੱਜ ਕੇ ਦੌੜ ਕੇ ਵੇਖ ਲਿਆ, ਕਿਤੇ ਵੀ ਮੇਰਾ ਕੰਮ ਨਹੀਂ ਬਣਿਆ, ਅਤੇ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਮਹਾਰਾਜ, ਤੁਸੀਂ ਕਿਰਪਾ ਕਰ ਦਿਓ, ਤੁਹਾਡੇ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ। ਅਤੇ ਫਿਰ ਵਾਕਿਆ ਹੀ ਮਹਾਰਾਜ ਉਸ ਕਾਰਜ ਨੂੰ, ਜਿਹੜਾ ਕਾਰਜ ਕਿਤੇ ਵੀ ਨਹੀਂ ਬਣਦਾ, ਕੋਈ ਵੀ ਨਹੀਂ ਕਰ ਸਕਦਾ, ਗੁਰੂ ਫਿਰ ਆਪ ਆਪਣੇ ਪਿਆਰੇ ਨੂੰ ਕਰਕੇ ਦਿੰਦਾ ਵੀ ਲੈ ਆਹ ਤੇਰਾ ਕਾਰਜ ਜਿਹੜਾ ਨਹੀਂ ਸੀ ਨਾ ਹੁੰਦਾ, ਅੜ ਗਿਆ ਸੀ, ਅਤੇ ਲੈ ਅਸੀਂ ਤੇਰਾ ਕਾਰਜ ਕਰਦੇ ਹਾਂ। ਗੁਰੂ ਕੇ ਵਚਨ ਨੇ, ਸਤਿਗੁਰੂ ਜੀ ਕਹਿੰਦੇ ਥਿਰ ਕਰ ਵੈਸਾ ਹਰ ਜਨ ਪਿਆਰੀ, ਸਤਿਗੁਰ ਤੁਮਰੀ ਕਾਜ ਸਵਾਰ, ਟੇਕ ਕੇ ਬਹਿ ਜਾ ਬਸ। ਜਦੋਂ ਸਾਰਿਆਂ ਪਾਸਿਆਂ ਤੋਂ ਨਿਰਾਸ਼ਤਾ ਤੇਰੇ ਪੱਲੇ ਪੈ ਜਾਂਦੀ ਹੈ ਨਾ, ਨਿਰਾਸ਼ ਹੋ ਜਾਂਦਾ ਹੈ, ਅਤੇ ਬਸ ਗੁਰੂ ਕੋਲ ਆਣ ਕੇ ਇੱਕ ਮਨ ਹੋ ਕੇ ਗੁਰੂ ਦੀ ਸ਼ਰਨ ਵਿੱਚ ਬੈਠ ਜਾ, ਫਿਰ ਗੁਰੂ ਆਪ ਹੀ ਤੇਰੇ ਕਾਰਜ ਸਵਾਰੇਗਾ। ਭਟਕਣਾ ਛੱਡ ਦੇਈਂ, ਦੁਬਧਾ ਛੱਡ ਦੇਈਂ, ਇਹ ਨਾ ਹੋਵੇ ਵੀ ਗੁਰੂ ਕੋਲ ਬੈਠਾ ਹੋਵੇ ਅਤੇ ਫਿਰ ਮਨ ਵਿੱਚ ਸੋਚੇ ਵੀ ਫਲਾਨੇ ਬੰਦੇ ਨੂੰ ਕਹਿ ਹੀ ਲੈਂਦੇ ਹਾਂ, ਉਹਦੀ ਫਰਮਾਇਸ਼ ਪਾ ਹੀ ਲੈਂਦੇ ਹਾਂ। ਨਹੀਂ, ਫਿਰ ਗੁਰੂ ਦੀ ਫਰਮਾਇਸ਼ ਹੀ ਪਾਈ, ਅਤੇ ਗੁਰੂ ਤੇਰੀ ਜਿਹੜੀ ਗੱਲ ਹੈ ਨਾ, ਜਿਹੜਾ ਕਾਰਜ ਹੈ ਉਹ ਜ਼ਰੂਰ ਪੂਰਾ ਕਰੇਗਾ ਜਦੋਂ ਗੁਰੂ ਕੋਲ ਆਵਾਂਗੇ। ਇਸ ਕਰਕੇ ਵਜ਼ੀਰ ਖਾਂ ਸੋਚਦਾ, ਕਿਉਂਕਿ ਪਤਾ ਹੈ ਨਾ ਬੜਾ ਪਿਆਰ ਵਾਲਾ ਭਰੋਸਾ ਹੈ, ਜਿਹੜੀ ਗੱਲ ਕਿਤੇ ਵੀ ਨਹੀਂ ਬਣ ਸਕਦੀ ਗੁਰੂ ਉਹ ਵੀ ਬਣਾ ਲੈਂਦਾ ਹੈ, ਜਿਹੜਾ ਕਾਰਜ ਕਿਤੇ ਵੀ ਨਹੀਂ ਹੁੰਦਾ ਮਹਾਰਾਜ ਜੀ ਉਹ ਵੀ ਕਾਰਜ ਕਰ ਦਿੰਦੇ ਹਨ। ਅਤੇ ਇਹ ਸੋਚਦਾ ਕਿ ਮੈਨੂੰ ਗੁਰੂ ਕੇ ਬਚਨਾਂ 'ਤੇ ਕੋਈ ਵਿਚਾਰਨ ਦੀ ਲੋੜ ਨਹੀਂ, ਸ਼ੰਕਾ ਕਰਨ ਦੀ ਲੋੜ ਨਹੀਂ, ਮੇਰਾ ਧਰਮ ਹੈ ਗੁਰੂ ਦਾ ਵਚਨ ਮੰਨਣਾ, ਇਸ ਕਰਕੇ ਮੈਨੂੰ ਗੁਰੂ ਦਾ ਜਿਹੜਾ ਵਚਨ ਹੈ ਉਹ ਮੰਨਣਾ ਚਾਹੀਦਾ ਹੈ। ਅਤੇ ਜਿਵੇਂ ਸਤਿਗੁਰੂ ਜੀ ਕਹਿੰਦੇ ਹੈ, ਮੈਂ ਉਸੇ ਤਰ੍ਹਾਂ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕਹਿਣਾ ਕਰਾਂ, ਮੈਂ ਗੁਰੂ ਕਾ ਹੁਕਮ ਮੋੜਾਂਗਾ ਨਹੀਂ, ਗੁਰੂ ਕੀ ਆਗਿਆ ਅਨੁਸਾਰ ਜਾਵਾਂਗਾ। ਇਸ ਤਰ੍ਹਾਂ ਵਜ਼ੀਰ ਖਾਂ ਨੇ ਮਨ ਵਿੱਚ ਵਿਚਾਰ ਕਰਕੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਦਾ ਤੇ ਧਰਮ ਹੀ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ, ਦਇਆ ਕਰਨੀ ਆਪ ਜੀ ਦਾ ਧਰਮ ਹੈ, ਜੋ ਵੀ ਤੁਹਾਡੇ ਕੋਲ ਚੱਲ ਕੇ ਆਉਂਦਾ, ਕਿੱਡਾ ਵੀ ਦੁਸ਼ਟ ਹੋਵੇ, ਦੁਖੀ ਹੋਵੇ, ਕਿੱਡਾ ਵੀ ਹੰਕਾਰੀ ਹੋਵੇ, ਕਿੱਡਾ ਵੀ ਵਿਕਾਰੀ ਹੋਵੇ, ਜਦੋਂ ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਜਦੋਂ ਕਹਿ ਦਿੰਦਾ ਹੈ, ਕਿਉਂਕਿ ਕੱਲ੍ਹ ਆਪ ਜੀ ਨੇ ਵਚਨ ਸੁਣੇ ਆ ਨਾ ਕਿ ਮਹਾਰਾਜ ਕਹਿੰਦੇ, ਜਦੋਂ ਕੋਈ ਕਹਿ ਦਿੰਦਾ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੈਂ ਤੇਰਾ ਹਾਂ, ਅਤੇ ਜਦੋਂ ਕੋਈ ਇਹ ਗੱਲ ਆਣ ਕੇ ਤੇਰੀ ਸ਼ਰਨ ਵਿੱਚ ਕਹਿ ਦਿੰਦਾ ਮਹਾਰਾਜ, ਫਿਰ ਤੁਸੀਂ ਉਹਦੇ ਬਣ ਦਿੰਦੇ ਹੋ, ਬਣ ਕੇ ਵਿਖਾਉਂਦੇ ਹੋ ਵੀ ਜੇ ਤੂੰ ਸਾਡਾ ਹੈ ਤਾਂ ਅਸੀਂ ਤੇਰੇ ਹਾਂ। ਜਿੱਦਾਂ ਭਾਈ ਜੋਗਾ ਸਿੰਘ ਜੀ ਨੇ ਕਿਹਾ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੰਗਰਾਂ ਦੇ ਵਿੱਚ ਆਏ ਅਤੇ ਭਾਈ ਜੋਗਾ ਸਿੰਘ ਬੜੇ ਪਿਆਰ ਨਾਲ ਭਾਂਡਿਆਂ ਦੀ ਸੇਵਾ ਕਰ ਰਿਹਾ ਸੀ, ਅਤੇ ਆਣ ਕੇ ਪੁੱਛਿਆ ਹੈ ਕਿ ਪੁੱਤਰ ਜੀ ਤੁਹਾਡਾ ਨਾਂ ਕੀ ਹੈ, ਕਹਿਣ ਲੱਗਾ ਸਤਿਗੁਰੂ ਜੀ ਮੇਰਾ ਨਾਂ ਹੈ ਜੋਗਾ। ਅਤੇ ਸੁਭਾਵਿਕ ਹੀ ਵਚਨ ਕੀਤਾ, ਮਹਾਰਾਜ ਕਹਿੰਦੇ ਕਿਹਦੇ ਜੋਗਾ, ਮਾਂ ਪਿਓ ਜੋਗਾ ਕਿ ਸਾਡੇ ਜੋਗਾ, ਅਤੇ ਬੜੇ ਪਿਆਰ ਨਾਲ ਕਿਹਾ ਮਹਾਰਾਜ ਮੈਂ ਤੁਹਾਡੇ ਜੋਗਾ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਪੁੱਤਾ ਇੱਕ ਗੱਲ ਚੇਤੇ ਰੱਖੀ, ਪੁੱਤਰਾ ਜੇ ਤੂੰ ਸਾਡੇ ਜੋਗਾ ਹੈ ਤਾਂ ਅੱਜ ਤੂੰ ਅਸੀਂ ਤੇਰੇ ਜੋਗੇ। ਅਤੇ ਮਹਾਰਾਜ ਨੇ ਸਤਿਸੰਗਤ ਜੀ ਐਵੇਂ ਵਚਨ ਹੀ ਨਹੀਂ ਕੀਤਾ, ਇਸ ਵਚਨ ਨੂੰ ਨਿਭਾ ਕੇ ਕਰਕੇ ਦਿਖਾਇਆ ਹੈ ਕਿ ਜੋਗਿਆ ਜੇ ਤੂੰ ਸਾਡੇ ਜੋਗਾ ਹੈ ਅਤੇ ਅੱਜ ਤੂੰ ਅਸੀਂ ਤੇਰੇ ਜੋਗੇ ਹਾਂ। ਫਿਰ ਮਹਾਰਾਜ ਜੀ ਨੇ ਆਪਣੇ ਪਿਆਰੇ ਦੀ ਲਾਜ ਰੱਖੀ। ਇਸ ਕਰਕੇ ਇੱਥੇ ਵੀ ਵਚਨ ਆਇਆ ਕਿ ਮਹਾਰਾਜ ਤੁਹਾਡਾ ਜਿਹੜਾ ਧਰਮ ਹੈ ਉਹ ਦਇਆ ਕਰਨੀ ਹੈ, ਜਦੋਂ ਤੁਹਾਡੀ ਸ਼ਰਨ ਵਿੱਚ ਕੋਈ ਵੀ ਆ ਜਾਂਦਾ ਹੈ ਨਾ ਤਾਂ ਉਹਦੇ 'ਤੇ ਤੁਸੀਂ ਦਇਆ ਕਰਦੇ ਹੋ, ਅਤੇ ਜਦੋਂ ਤੁਹਾਡੇ ਕੋਲ ਕੋਈ ਦੁਖੀ ਹੋ ਕੇ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਤੁਹਾਡੇ ਅੱਗੇ ਬੇਨਤੀ ਕਰਦਾ ਹੈ, ਅਤੇ ਆਪ ਜੀ ਉਹਦੀ ਜ਼ਰੂਰ ਬਾਂਹ ਫੜਦੇ ਹੋ। ਸਤਿਗੁਰੂ ਜੀ ਦੇ ਵਚਨ ਨੇ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ

0: ਜਿਹੜੀ ਬਾਣੀ ਪੜ੍ਹਦੇ ਹਾਂ ਨਾ ਕਿ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ। ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ। ਫਿਰ ਸਤਿਗੁਰੂ ਜੀ ਆਪ ਕਿਰਪਾ ਕਰਕੇ ਦੀਨ ਜਿਹੜਾ ਹੈ ਨਾ ਦੁਖੀ ਜਿਹੜਾ ਉਹਦੇ ਦਰਦ ਨੂੰ ਨਿਰਵਿਰਤ ਕਰਕੇ ਕੱਟ ਕੇ ਉਹਦੀ ਆਪ ਰੱਖਿਆ ਕਰਦਾ ਹੈ, ਉਹਦੀ ਆਪ ਰਖਵਾਲੀ ਕਰਦਾ ਹੈ। ਇਸ ਕਰਕੇ ਮਹਾਰਾਜ ਨਿਕਟ ਦੁਖੀ ਅਤੇ ਸਰਨ ਅਗਾਰੇ ਜਿਹੜਾ ਤੁਹਾਡੀ ਸ਼ਰਨ ਵਿੱਚ ਅਤੇ ਤੁਹਾਡੀ ਨੇੜੇ ਦੁਖੀ ਹੈ ਉਹਦੇ 'ਤੇ ਤੁਸੀਂ ਭਲਾ ਦਇਆ ਨਾ ਕਰੋ। ਤੁਹਾਡਾ ਤਾਂ ਇਹ ਬਿਰਧ ਹੈ ਧਰਮ ਹੈ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਦੇ 'ਤੇ ਦਇਆ ਕਰ ਦਿਓ ਅਤੇ ਤੁਹਾਡੇ ਕੋਲ ਤਾਂ ਇਹ ਰਾਜੀ ਘਗਿਆ ਰਹੇ ਆਣ ਕੇ ਵੀ ਮਹਾਰਾਜ ਸਾਡੀ ਜ਼ਿੰਦਗੀ ਤੁਹਾਡੇ ਤੋਂ ਬਗੈਰ ਫਿਰ ਨਰਕ ਬਣ ਜਾਵੇਗੀ ਅਤੇ ਇਹਨਾਂ ਦੀ ਬਾਂਹ ਭਲਾ ਤੁਸੀਂ ਕਿਉਂ ਨਹੀਂ ਫੜੋਗੇ। ਮਹਾਰਾਜ ਤੁਸੀਂ ਆਪਣਾ ਧਰਮ ਜਿਹੜਾ ਹੈ ਜੋ ਆਪਣੀ ਪ੍ਰਤੱਗਿਆ ਹੈ ਇਹਨੂੰ ਨਿਭਾਉਣਾ ਕਰੋ। ਮਹਾਰਾਜ ਸਦਾ ਸਹਾਇਕ ਸੰਸੈ ਨਾਹਿਨ ਅਤੇ ਆਪ ਜੀ ਸ਼ਰਨ ਆਇਆਂ ਦੀ ਸਦਾ ਸਹਾਇਤਾ ਕਰਦੀ ਹੋ, ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਹੈ। ਇਸ ਤਰ੍ਹਾਂ ਸਤਸੰਗ ਜੀ ਗੁਰੂ ਨਾਲ ਵਚਨ ਕਰਕੇ ਗੁਰੂ ਕੇ ਵਚਨ ਸੁਣ ਕੇ ਵਜ਼ੀਰ ਖਾਂ ਵਾਪਸ ਬਾਦਸ਼ਾਹ ਜਹਾਂਗੀਰ ਕੋਲ ਆਉਣ ਵਾਸਤੇ ਘੋੜੇ 'ਤੇ ਸਵਾਰ ਹੋਇਆ ਹੈ। ਬੜੀ ਛੇਤੀ ਦੇ ਨਾਲ ਰਸਤੇ 'ਤੇ ਚੱਲ ਪਿਆ ਹੈ। ਇਸ ਤਰ੍ਹਾਂ ਇੱਥੋਂ ਹੁਣ ਚੱਲ ਕੇ ਨਾ ਗਵਾਲੀਅਰ ਦੇ ਕਿਲੇ ਵਿੱਚੋਂ ਵਜ਼ੀਰ ਖਾਂ ਬਾਦਸ਼ਾਹ ਦੇ ਕੋਲ ਗਿਆ ਅਤੇ ਜਿੱਥੇ ਬਾਦਸ਼ਾਹ ਬੈਠਾ ਹੈ ਉੱਥੇ ਜਾ ਕੇ ਦੇਖਿਆ ਹੈ। ਬੜੀ ਨਿਮਰਤਾ ਦੇ ਨਾਲ ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਜਾ ਕੇ ਨਮਸਕਾਰ ਕੀਤੀ ਹੈ। ਜਦੋਂ ਵਜ਼ੀਰ ਖਾਂ ਨੂੰ ਆਇਆ ਬਾਦਸ਼ਾਹ ਜਹਾਂਗੀਰ ਨੇ ਦੇਖਿਆ ਸਤਸੰਗਤ ਜੀ, ਬੜੇ ਪਿਆਰ ਦੇ ਨਾਲ ਵਜ਼ੀਰ ਖਾਂ ਨੂੰ ਕਿਹਾ ਕਿ ਮੈਨੂੰ ਸਤਿਗੁਰੂ ਜੀ ਦੇ ਬਾਬਤ ਖਬਰ ਦੱਸੋ, ਉਹਨਾਂ ਦੇ ਬਾਰੇ ਸੁਣਾਉਣਾ ਕਰੋ। ਮਹਾਰਾਜ ਜੀ ਨੇ ਕਰਿਓ ਕਿ ਨਾ ਆਵਨ ਲੱਖ ਨਿਹੋ, ਮੇਰਾ ਪਿਆਰ ਜਾਣ ਕਿ ਸਤਿਗੁਰੂ ਜੀ ਨੇ ਆਉਣਾ ਕੀਤਾ ਹੈ ਜਾਂ ਨਹੀਂ ਆਉਣਾ ਕੀਤਾ, ਇਹ ਵਜ਼ੀਰ ਖਾਂ ਨੂੰ ਬਾਦਸ਼ਾਹ ਪੁੱਛਦਾ ਹੈ। ਮੈਂ ਸਦਾ ਹੀ ਰੋਜ਼ਾਨਾ ਹੀ ਸਤਿਗੁਰੂ ਜੀ ਦੀ ਬੜੀ ਉਡੀਕ ਕਰ ਰਿਹਾ ਹਾਂ। ਸਮੂਹ ਵਿਘਨਾਂ ਨੂੰ ਨਾਸ ਕਰਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੈਨੂੰ ਆਣ ਕੇ ਦਰਸ਼ਨ ਦੇਣ। ਬਾਦਸ਼ਾਹ ਨੇ ਜਦੋਂ ਪਿਆਰ ਨਾਲ ਪੁੱਛਿਆ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰਾ ਪਿਆਰ ਵੇਖ ਕੇ ਆਏ ਕਿ ਜਾਂ ਨਹੀਂ ਆਏ, ਮੈਂ ਰੋਜ਼ਾਨਾ ਉਹਨਾਂ ਦੀ ਉਡੀਕ ਕਰਦਾ ਕਿ ਕਦੋਂ ਸਤਿਗੁਰੂ ਜੀ ਆਉਣ ਅਤੇ ਮੈਨੂੰ ਦਰਸ਼ਨ ਦੇਣ, ਮੇਰੇ ਜੀਵਨ ਦੇ ਸਮੂਹ ਜਿਹੜੇ ਵਿਘਨ ਨੇ ਦੁੱਖ ਕਲੇਸ਼ ਉਹਨਾਂ ਨੂੰ ਨਾਸ ਕਰਨ। ਇਹ ਪਿਆਰ ਵਾਲੀਆਂ ਗੱਲਾਂ ਸੁਣ ਕੇ ਅੱਗੇ ਵਜ਼ੀਰ ਖਾਂ ਇਸ ਤਰ੍ਹਾਂ ਬੋਲਿਆ ਹੈ। ਬਾਦਸ਼ਾਹ ਨੂੰ ਆਨੰਦ ਦੇਣ ਵਾਲੇ ਵਚਨ ਫਿਰ ਵਜ਼ੀਰ ਖਾਂ ਨੇ ਕਹੇ ਹਨ ਕਿ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਮੇਸ਼ਾ ਹੀ ਤੇਰੀ ਕੁਸ਼ਲਤਾ ਚਾਹੁੰਦੇ ਹੈ, ਤੇਰੀ ਤੰਦਰੁਸਤੀ ਚਾਹੁੰਦੇ ਹਨ, ਤੇਰੇ ਪ੍ਰਤੀ ਨਾ ਬੜੀ ਕਿਰਪਾ ਭਰੀ ਵਚਨ ਸਤਿਗੁਰੂ ਜੀ ਨੇ ਉਚਾਰਨ ਕੀਤੇ ਹਨ ਤੇ ਹੁਣ ਇੱਕ ਕਾਰਜ ਐਸਾ ਉਹਨਾਂ ਨੂੰ ਆ ਕੇ ਪੈ ਗਿਆ ਹੈ। ਉਹ ਜਿਹੜਾ ਕਾਰਜ ਕਰਨਾ ਨਾ ਬੜਾ ਕਠਿਨ ਜਾਣਿਆ ਜਾਂਦਾ ਹੈ। ਬਾਦਸ਼ਾਹ ਪੁੱਛਣ ਲੱਗਾ ਕਿ ਕਿਹੜਾ ਏਡਾ ਔਖਾ ਕੰਮ ਗੁਰੂ ਮਹਾਰਾਜ ਜੀ ਨੂੰ ਪੈ ਗਏ ਜਿਹੜਾ ਗੁਰੂ ਸਾਹਿਬ ਜੀ ਨਹੀਂ ਕਰ ਸਕਦੇ। ਅਤੇ ਵਜ਼ੀਰ ਖਾਂ ਕਹਿੰਦਾ ਕਿ ਕਰਨਾ ਤਾਂ ਗੁਰੂ ਨੇ ਹੈ ਪਰ ਹੋਣਾ ਤੁਹਾਡੇ ਰਾਹੀਂ ਹੈ, ਉਸ ਕਾਰਜ ਵਾਸਤੇ ਤੁਹਾਡਾ ਵੀ ਯੋਗਦਾਨ ਜ਼ਰੂਰੀ ਹੈ। ਅਤੇ ਨਤ ਲਿਆਵਤ ਮੈਂ ਕਰਕੇ ਸੋਈ, ਜੇ ਉਹ ਕਾਰਜ ਨਾ ਹੁੰਦਾ ਨਹੀਂ ਤਾਂ ਮੈਂ ਅੱਜ ਹੀ ਬੇਨਤੀਆਂ ਕਰਕੇ ਸਤਿਗੁਰੂ ਜੀ ਨੇ ਤੁਹਾਡੇ ਕੋਲ ਲੈ ਕੇ ਆਉਣਾ ਸੀ। ਫਿਰ ਮਹਿਪਾਲਕ ਕੈਦੀ ਸੰਬੰਧ ਆਏ ਕਿ ਰਾਜੇ ਨੇ ਪੁੱਛਿਆ, ਜਹਾਂਗੀਰ ਬਾਦਸ਼ਾਹ ਨੇ ਪੁੱਛਿਆ ਕਿ ਕਿਹੜਾ ਐਸਾ ਕਾਰਜ ਹੈ ਜਿਹੜਾ ਬਹੁਤ ਜ਼ਰੂਰੀ ਹੈ। ਵਜ਼ੀਰ ਖਾਂ ਕਹਿਣ ਲੱਗਾ ਕਿ ਗਵਾਲੀਅਰ ਦੇ ਕਿਲ੍ਹੇ ਵਿੱਚ ਜਿੰਨੇ ਵੀ ਕੈਦੀ ਰਾਜੇ ਹਨ, ਜਦੋਂ ਉਹਨਾਂ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਚੱਲੇ ਨੇ, ਬਾਦਸ਼ਾਹ ਨੇ ਇਹਨਾਂ ਨੂੰ ਵਾਪਸ ਆਪਣੇ ਪਾਸ ਬੁਲਾਇਆ, ਅਤੇ ਉਹ ਸਾਰੇ ਦੌੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਏ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਚਲੇ ਚੱਲੇ ਹੋ ਅਤੇ ਤੁਹਾਡੇ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ ਫਿਰ ਨਰਕ ਬਣ ਜਾਣੀ ਹੈ, ਪਹਿਲਾਂ ਵਾਂਗ ਸਾਡਾ ਜਿਹੜਾ ਜੀਵਨ ਹੈ ਉਹ ਦੁਖਦਾਈ ਹੋ ਜਾਣਾ ਹੈ, ਨਾ ਖਾਣ ਨਾ ਸਾਨੂੰ ਖਾਣ ਵਾਸਤੇ ਕੋਈ ਚੰਗਾ ਮਿਲਣਾ ਹੈ, ਨਾ ਪਾਉਣ ਵਾਸਤੇ ਚੰਗਾ ਮਿਲਣਾ ਹੈ, ਸਾਡੀ ਜ਼ਿੰਦਗੀ ਮਹਾਰਾਜ ਜਿਉਂਦਿਆਂ ਹੀ ਨਰਕ ਬਣ ਜਾਣੀ ਹੈ, ਕਿਰਪਾ ਕਰੋ ਸਾਨੂੰ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਮੁਕਤ ਕਰਨਾ ਕਰੋ, ਸਾਨੂੰ ਵੀ ਇਸ ਕੈਦ ਵਿੱਚੋਂ ਆਪ ਜੀ ਬਾਹਰ ਲੈ ਕੇ ਜਾਵੋ। ਅਤੇ ਉਸ ਵੇਲੇ ਫਿਰ ਸਤਿਗੁਰੂ ਜੀ ਨੇ ਆਪਣੇ ਬਿਰਧ ਨੂੰ ਵਿਚਾਰਨਾ ਕੀਤਾ, ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨ ਕਮਲ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਨਹੀਂ ਰੱਖੇ, ਬਾਹਰ ਆਉਣ ਵਾਸਤੇ ਉਹ ਰਾਜੀ ਨਹੀਂ ਹੋਏ। ਜੇਕਰ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਸਾਰੇ ਕੈਦੀ ਵੀ ਸਾਡੇ ਨਾਲ ਛੁੱਟ ਜਾਣ ਤਾਂ ਕਿਲ੍ਹੇ ਤੋਂ ਬਾਹਰ ਸਾਡਾ ਚੱਲ ਕੇ ਆਉਣਾ ਬਣਦਾ ਹੈ, ਜੇ ਬਾਦਸ਼ਾਹ ਤੂੰ ਇਹਨਾਂ ਕੈਦੀਆਂ ਨੂੰ ਨਹੀਂ ਛੱਡੇਗਾ ਤੇ ਫਿਰ ਅਸੀਂ ਵੀ ਇਸ ਅਸਥਾਨ ਤੇ ਬੈਠੇ ਰਹਾਂਗੇ। ਪਰਮੇਸ਼ਰ ਸਭ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਸੀਂ ਇੱਥੇ ਬੈਠ ਕੇ ਸਿਮਰਾਂਗੇ। ਸਤਸੰਗਤ ਜੀ, ਜਦੋਂ ਵਜ਼ੀਰ ਖਾਨ ਨੇ ਸਤਿਗੁਰੂ ਜੀ ਦੇ ਵਚਨ ਬੜੇ ਪਿਆਰ ਦੇ ਨਾਲ ਰਾਜੇ ਜਹਾਂਗੀਰ ਨੂੰ ਬਾਦਸ਼ਾਹ ਨੂੰ ਸੁਣਾਏ ਨੇ ਸਮਝਾਏ ਨੇ ਤੇ ਇਹ ਸੁਣ ਕੇ ਨਾ ਮਨ ਵਿੱਚ ਵਿਚਾਰਨ ਲੱਗਾ ਹੈ, ਇਹ ਕੀ ਸੋਚਦਾ ਹੈ ਕਿ ਜਦੋਂ ਇਹਨਾਂ ਰਾਜਿਆਂ ਨੂੰ ਮੈਂ ਪਕੜਿਆ ਹੈ ਨਾ, ਕੈਦ ਕੀਤਾ ਹੈ, ਅਤੇ ਭਾਰੀ ਮੁਹਿੰਮ ਕਰਨੀ ਪਈ ਹੈ, ਇਹਨਾਂ ਨਾਲ ਬੜਾ ਜੰਗ ਕਰਨਾ ਪਿਆ ਹੈ, ਅਤੇ ਉਸ ਜੰਗ ਵਿੱਚ ਮੇਰਾ ਬਹੁਤ ਧਨ ਵੀ ਜਿਹੜਾ ਲੱਗਿਆ ਹੈ, ਮੈਨੂੰ ਬਹੁਤ ਮਾਇਆ ਖਰਚਣੀ ਪਈ ਹੈ। ਜਦੋਂ ਲੜਾਈਆਂ ਹੁੰਦੀਆਂ ਨਾ, ਆਪਾਂ ਨੂੰ ਤਾਂ ਸੌਖਾ ਲੱਗਦਾ ਹੈ, ਜਦੋਂ ਦੇਸ਼ਾਂ ਦੀਆਂ ਆ ਜੰਗਾਂ ਲੱਗਦੀਆਂ, ਵੇਖਿਆ ਆਪਾਂ ਆਪਣੇ ਇਸ ਕੰਟਰੀ ਦੀ ਦੂਸਰੀਆਂ ਕੰਟਰੀਆਂ ਨਾਲ ਜਦੋਂ ਲੜਾਈ ਹੋਈ ਤਾਂ ਉਹ ਸਾਰਾ ਜਿਹੜਾ ਖਰਚਾ ਹੋਇਆ ਹੈ ਉਹਦਾ ਭਾਰ ਹੁਣ ਆਪਣੇ 'ਤੇ ਪਿਆ ਨਾ, ਮਹਿੰਗਾਈ ਜਿਹੜੀ ਵਧੀ ਹੈ ਇਹ ਸਾਰਾ ਅਸਰ ਮੁੜ ਕੇ ਜਨਤਾ 'ਤੇ ਹੁੰਦਾ ਹੈ। ਇਹ ਰਾਜਾ ਜਹਾਂਗੀਰ ਸੋਚਦਾ ਕਿ ਜਦੋਂ ਇਹਨਾਂ ਰਾਜਿਆਂ ਨੂੰ ਮੈਂ ਕੈਦ ਕੀਤਾ ਹੈ ਨਾ, ਇਹਨਾਂ ਨਾਲ ਜੰਗ ਕੀਤਾ ਹੈ, ਅਤੇ ਉਦੋਂ ਬਹੁਤ ਮੇਰੀ ਮਾਇਆ ਖਰਚ ਹੋਈ ਹੈ, ਅਤੇ ਉਸ ਸਮੇਂ ਮੇਰੀ ਫੌਜ ਵੀ ਬੜੀ ਮਰੀ ਹੈ, ਅਤੇ ਫਿਰ ਜਾ ਕੇ ਇਹ ਜਿਹੜੀ ਭੈੜੀ ਬਿਰਤੀ ਵਾਲੇ ਰਾਜੇ ਨੇ ਇਹਨਾਂ ਨੂੰ ਮੈਂ ਗ੍ਰਿਫਤਾਰ ਕੀਤਾ, ਫਿਰ ਇਹਨਾਂ ਨੂੰ ਪਕੜਿਆ ਹੈ, ਅਤੇ ਜੇ ਮੈਂ ਇਹਨਾਂ ਨੂੰ ਛੱਡਦਾ ਤਾਂ ਆ ਕੀ ਹੋ ਜਾਣਗੇ, ਦੇਸ਼ ਵਿੱਚ ਵਿਗਾੜ ਪਾਉਣਗੇ, ਅਤੇ ਆਪਣੇ ਇਲਾਕਿਆਂ ਵਿੱਚ ਜਾ ਕੇ ਫਿਰ ਲੁੱਟ ਪੁੱਟ ਕਰਨਗੇ, ਨਗਰਾਂ ਦਾ ਉਜਾੜਾ ਕਰਨਗੇ, ਫਿਰ ਅਨਕ ਯਤਨ ਤੇ ਬਾਲ ਬਹੁਲਾਈ, ਸੋਚਦਾ ਹੈ ਕਿ ਬੜੇ ਯਤਨਾਂ ਨਾਲ ਬੜਾ ਬਾਲ ਲਾ ਕਰਕੇ ਇਹ ਜਿਹੜੇ ਦੁਸ਼ਟ ਰਾਜੇ ਨੇ ਇਹਨਾਂ ਨੂੰ ਮੈਂ ਫੜਿਆ ਹੈ, ਇਹਨਾਂ ਨੂੰ ਕੈਦ ਵਿੱਚ ਪਾਇਆ ਹੈ, ਕਿਮ ਸ਼ੂਰਨ ਅਬ ਤਿਨਕੋ ਹੋਏ, ਕਿਵੇਂ ਹੁਣ ਇਹਨਾਂ ਦਾ ਇਸ ਤਰ੍ਹਾਂ ਛੱਡਣਾ ਬਣਦਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਬੜੇ ਬਲ ਦੇ ਨਾਲ ਬੜੇ ਤਰੀਕਿਆਂ ਦੇ ਨਾਲ ਫੜਿਆ ਹੈ, ਬੜੀ ਫੌਜ ਵੀ ਮਰੀ ਹੈ, ਬੜਾ ਧਨ ਵੀ ਖਰਚਿਆ ਹੈ, ਫਿਰ ਜਾ ਕੇ ਇਹ ਕੈਦ ਵਿੱਚ ਪਏ ਨੇ, ਅਤੇ ਹੁਣ ਸਤਿਗੁਰੂ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਛੱਡਣਾ ਕਿਵੇਂ ਬਣਦਾ ਹੈ, ਇਹ ਸਾਰੇ ਜਿਹੜੇ ਰਾਜੇ ਨੇ ਨਾ ਅਪਰਾਧੀ ਨੇ ਅਤੇ ਸਜ਼ਾ ਦੇ ਯੋਗ ਹਨ, ਜੇ ਹੁਣ ਇਹਨਾਂ ਨੂੰ ਮੈਂ ਕੈਦ ਵਿੱਚੋਂ ਛੱਡਦਾ ਹਾਂ, ਕੈਦ ਵਿੱਚੋਂ ਬਾਹਰ ਨਿਕਲ ਕੇ ਫਿਰ ਇਹ ਫਤੂਰ ਮਚਾਉਣਗੇ, ਫਿਰ ਦੁਨੀਆਂ ਦੇ ਵਿੱਚ ਖਲਰ ਪਾਉਣਗੇ। ਕਈ ਜਿਹੜੇ ਦੇਸ਼ ਨੇ ਉਹਨਾਂ ਨੂੰ ਧੂੜ ਦੇ ਵਿੱਚ ਮਿਲਾਉਣਗੇ, ਫਿਰ ਇਹ ਲੜਾਈ ਕਰਨਗੇ, ਝਗੜਾ ਕਰਨਗੇ, ਕਈ ਦੇਸ਼ ਮਿੱਟੀ ਵਿੱਚ ਮਿਲ ਜਾਣਗੇ। ਜਦੋਂ ਬਾਦਸ਼ਾਹ ਨੇ ਐਸੀਆਂ ਗੱਲਾਂ ਕੀਤੀਆਂ ਵਜ਼ੀਰ ਖਾਂ ਦੇ ਨਾਲ ਕਿ ਸਤਿਗੁਰੂ ਜੀ ਕਹਿ ਰਹੇ ਹੈ ਇਹਨਾਂ ਨੂੰ ਛੱਡ ਦਿਓ, ਅਤੇ ਬਾਦਸ਼ਾਹ ਕਹਿੰਦਾ ਹੈ ਕਿ ਇਹਨਾਂ ਨੂੰ ਫੜਨ ਵਾਸਤੇ ਪਤਾ ਕਿੰਨਾ ਧਨ ਲੱਗੇ ਹੈ, ਕਿੰਨਾ ਮੇਰਾ ਬਲ ਲੱਗੇ ਹੈ, ਕਿੰਨੀ ਮੇਰੀ ਫੌਜ ਮਰੀ ਹੈ, ਇਹ ਜਿਹੜੇ ਰਾਜੇ ਬੜੇ ਦੁਸ਼ਟ ਨੇ ਇਹ ਆ ਕੀ ਹੋ ਜਾਣਗੇ, ਫਿਰ ਉਸੇ ਤਰ੍ਹਾਂ ਹੀ ਦੇਸ਼ ਵਿੱਚ ਵਿਗਾੜ ਪਾਉਣਗੇ ਜੇ ਛੱਡਦਾ ਹੈ। ਅਤੇ ਵਜ਼ੀਰ ਖਾਂ ਇਸ ਤਰ੍ਹਾਂ ਫਿਰ ਬਾਦਸ਼ਾਹ ਜਹਾਂਗੀਰ ਨੂੰ ਸਮਝਾਉਣ ਵਾਸਤੇ ਬੋਲਿਆ ਹੈ।
1: ਰਾਵਰ ਕੋ ਪ੍ਰਤਾਪ ਹੈ ਭਾਰੀ,
0: ਕਹਿਣ ਲੱਗਾ ਮਹਾਰਾਜ ਤੁਸੀਂ ਕਿਉਂ ਡਰਦੇ ਹੋ, ਤੁਹਾਡਾ ਤੇ ਬੜਾ ਤੇਜ ਪ੍ਰਤਾਪ ਹੈ, ਭਾਵੇਂ ਕੋਈ ਕਿੰਨਾ ਵੀ ਜ਼ੋਰ ਲਾ ਲਵੇ ਨਾ ਤੁਹਾਡੇ ਅੱਗੇ ਕੋਈ ਅੜ ਨਹੀਂ ਸਕਦਾ। ਮਹਾਰਾਜ ਤੁਹਾਡਾ ਨਾਂ ਸੁਣ ਕੇ ਦੁਸ਼ਮਣ ਤੇ ਭੱਜ ਜਾਂਦੇ ਆ ਮੈਦਾਨ ਵਿੱਚੋਂ, ਤੁਹਾਡੇ ਨਾਲ ਕਿੰਨੇ ਲੜਨਾ ਹੈ, ਤੁਹਾਡੇ ਅੱਗੇ ਕੌਣ ਲੜ ਸਕਦਾ ਹੈ। ਤੁਮ ਤਨ ਕੀ ਕਰ ਖੈਦ ਖੁਦਾਈ, ਕਿ ਖੁਦਾਵੰਦ ਉਹ ਅੱਲਾ ਤਾਲਾ ਤੁਹਾਡੀ ਸਰੀਰ ਦੀ ਖੈਰੀਅਤ ਕਰੇ, ਤੁਹਾਡਾ ਸਰੀਰ ਜਿਹੜਾ ਹੈ ਨਾ ਉਹ ਤੰਦਰੁਸਤ ਰਵੇ। ਇਹ ਜੇ ਸਰੀਰ ਤੰਦਰੁਸਤ ਹੈ ਨਾ ਤੇ ਇਹਦੇ ਸਮਾਨ ਹੋਰ ਕੋਈ ਵਸਤੂ ਨਹੀਂ ਹੈ। ਸਤਿਸੰਗ ਜੀ, ਸਰੀਰਕ ਜਿਹੜੀ ਤੰਦਰੁਸਤੀ ਹੈ ਨਾ ਇਹ ਮਨੁੱਖ ਵਾਸਤੇ ਬੜੀ ਜ਼ਰੂਰੀ ਹੈ। ਸਰੀਰ ਤੰਦਰੁਸਤ ਹੈ ਤੇ ਸਭ ਕੁਝ ਠੀਕ ਹੈ, ਜੇ ਸਰੀਰ ਤੰਦਰੁਸਤ ਨਹੀਂ ਤੇ ਤੁਹਾਡੇ ਕੋਲ ਭਾਵੇਂ ਰਾਜ ਭਾਗ ਵੀ ਹੈ, ਤੁਸੀਂ ਰਾਜੇ ਵੀ ਹੋ ਨਾ, ਕਿੰਨੇ ਸੁੱਖ ਨੇ ਤੇ ਉਹ ਤੁਹਾਨੂੰ ਸੁੱਖ ਨਹੀਂ ਦੇ ਸਕਦੇ ਜੇ ਸਰੀਰ ਕਰਕੇ ਤੁਸੀਂ ਦੁਖੀ ਹੋ। ਸਰੀਰ ਰੋਗੀ ਹੈ ਤੇ ਫਿਰ ਤੁਹਾਡਾ ਜੋ ਕੁਝ ਵੀ ਹੈ ਤੁਹਾਡੇ ਵਾਸਤੇ ਸਭ ਕੁਝ ਵਿਅਰਥ ਹੈ, ਭਾਵੇਂ ਧਨ ਹੈ, ਭਾਵੇਂ ਤੁਸੀਂ ਕਿਸੇ ਦੇਸ਼ ਦੇ ਇਲਾਕੇ ਦੇ ਰਾਜੇ ਹੋ ਨਾ, ਫਿਰ ਉਹ ਤੁਹਾਡੇ ਵਾਸਤੇ ਕੋਈ ਮਾਇਨਾ ਨਹੀਂ ਰੱਖਦੀਆਂ ਚੀਜ਼ਾਂ। ਸਤਿਗੁਰੂ ਜੀ ਦੀ ਬਾਣੀ ਵਿੱਚ ਵੀ ਇਹ ਵਚਨ ਨੇ ਕਿ ਖਿਨਮੈ ਕੌੜੀ ਹੋ ਗਏ ਜਿਤੜੇ ਮਾਇਆ ਭੋਗ, ਮਾਇਆ ਦੇ ਜਿੰਨੇ ਵੀ ਇਹ ਸੁੱਖ ਨੇ ਨਾ, ਜਦੋਂ ਸਰੀਰ ਰੋਗੀ ਹੋ ਜਾਂਦਾ ਹੈ ਇਹ ਸਭ ਫਿਰ ਕੌੜੀ ਹੋ ਜਾਂਦੇ ਆ। ਜਦੋਂ ਕਿਸੇ ਨੂੰ ਸ਼ੂਗਰ ਹੀ ਹੋ ਜਾਵੇ ਨਾ ਤੇ ਸਤਿਸੰਗ ਜੀ ਡਾਕਟਰ ਕਹਿ ਦਿੰਦੇ ਵੀ ਤੂੰ ਖੰਡ ਖਾਵੇਂਗਾ ਤੇਰੇ ਵਾਸਤੇ ਜ਼ਹਿਰ ਹੈ, ਮਿੱਠਾ ਤੇਰੇ ਵਾਸਤੇ ਮੌਤ ਹੈ। ਇਹ ਉਹੀ ਬੰਦਾ ਸਤਿਸੰਗ ਜੀ ਪਹਿਲਾਂ ਕਿੰਨਾ ਮਿੱਠਾ ਖਾਂਦਾ ਹੈ, ਜਾਂ ਹੋਰ ਕੋਈ ਰੋਗ ਲੱਗ ਜਾਵੇ, ਲੂਣ ਵੀ ਕਈਆਂ ਵਾਸਤੇ ਜ਼ਹਿਰ ਬਣ ਜਾਂਦਾ ਹੈ। ਜੇ ਕਿਸੇ ਦੇ ਸਰੀਰ ਵਿੱਚ ਲੂਣ ਵੱਧ ਜਾਵੇ ਤਾਂ ਡਾਕਟਰ ਕਹਿੰਦੇ ਤੂੰ ਲੂਣ ਨਹੀਂ ਖਾਣਾ, ਤੇਰੇ ਵਾਸਤੇ ਲੂਣ ਜ਼ਹਿਰ ਹੈ। ਇਸ ਕਰਕੇ ਇੱਥੇ ਵਜ਼ੀਰ ਖਾਂ ਸਮਝਾ ਰਿਹਾ ਕਿ ਜੇ ਸਰੀਰ ਤੰਦਰੁਸਤ ਹੈ ਤੇ ਤਾਂ ਹੀ ਸਭ ਕੁਝ ਹੈ, ਰਾਜ ਭਾਗ ਹੈ, ਸਾਰੇ ਸੁੱਖ ਤਾਂ ਹੀ ਹੈ। ਜੇ ਸਰੀਰ ਠੀਕ ਨਹੀਂ ਤਾਂ ਬਾਦਸ਼ਾਹ ਫਿਰ ਇਹ ਰਾਜ ਭਾਗ ਕੀ ਕਰਨਾ ਹੈ, ਇਹ ਸੁੱਖਾਂ ਨੂੰ ਕਿਵੇਂ ਮਾਣੇਗਾ। ਜਦੋਂ ਤੇਰਾ ਸਰੀਰ ਦੁਖੀ ਹੋਇਆ, ਸੁੱਖ ਹੁੰਦਿਆਂ ਵੀ ਮਨੁੱਖ ਫਿਰ ਮਨ ਕਰਕੇ ਦੁਖੀ ਹੁੰਦਾ ਹੈ। ਇਹ ਸਾਰਾ ਜਿਹੜਾ ਸਮਾਜ ਹੈ ਸਭ ਕੁਝ ਹੀ ਜਿੰਨਾ ਚਿਰ ਜੀਵਨ ਹੈ ਨਾ ਉਨਾ ਚਿਰ ਹੀ ਹੈ। ਇਹ ਦੇਸ਼ ਖਜ਼ਾਨਾ ਸੈਨਾ ਸਭ ਰਾਜ ਭਾਗ ਉਨਾ ਚਿਰ ਹੀ ਹੈ ਜਿੰਨਾ ਚਿਰ ਤੇਰੇ ਕੋਲ ਜੀਵਨ ਹੈ, ਤੰਦਰੁਸਤੀ ਹੈ ਤੇ ਤੁਸੀਂ ਹੋਰ ਖਿਆਲ ਛੱਡੋ ਤੇ ਆਪਣੇ ਸਰੀਰ ਦੀ ਕੁਸ਼ਲਤਾ ਬਾਰੇ, ਤੰਦਰੁਸਤੀ ਬਾਰੇ ਵਿਚਾਰਨਾ ਕਰੋ। ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਤੁਸੀਂ ਹੋਰ ਕੁਝ ਵੀ ਆਪਣੇ ਵਿੱਚ ਮਨ ਵਿੱਚ ਨਾ ਵਿਚਾਰਨਾ ਕਰੋ, ਹੋਰ ਕੋਈ ਵੀ ਵਿਚਾਰ ਆਪਣੇ ਮਨ ਵਿੱਚ ਨਾ ਲਿਆਉਣਾ ਕਰੋ। ਤੇ ਨਰ ਤਨ ਦੁਰਲਭ ਪੁਨ ਅਸ ਹੋ ਨਾ, ਕਿ ਜਿਹੜਾ ਮਨੁੱਖਾ ਸਰੀਰ ਹੈ ਨਾ ਬੜਾ ਦੁਰਲਭ ਹੈ, ਦੁਬਾਰਾ ਤੁਹਾਨੂੰ ਇਹ ਸਰੀਰ ਪ੍ਰਾਪਤ ਨਹੀਂ ਹੋਵੇਗਾ। ਕਿਹੀ ਜਨਾ ਪਨਾਹ, ਇਹ ਸਰੀਰ ਹੀ ਸਾਰੇ ਸੁੱਖਾਂ ਦਾ ਘਰ ਹੈ, ਇਹ ਸਰੀਰ ਕਰਕੇ ਹੀ ਸਾਰੇ ਸੁੱਖ ਹਨ। ਤੇ ਇਹ ਜਿੰਨੇ ਵੀ ਫਰੇਬ ਨੇ ਨਾ ਇਹ ਸਾਰੇ ਚੰਦੂ ਨੇ ਕੀਤੇ ਹਨ। ਐਸੀ ਕਿਲੇ ਵਿੱਚ ਜਿਹੜਾ ਐਸਾ ਭਿਆਨਕ ਕਿਲ੍ਹਾ ਹੈ, ਗਵਾਲੀਅਰ ਦਾ ਕਿਲ੍ਹਾ ਬੜਾ ਭਿਆਨਕ ਮੰਨਿਆ ਜਾਂਦਾ ਸੀ ਉਸ ਸਮੇਂ। ਜਿਹੜਾ ਇੱਕ ਵਾਰ ਇੱਥੇ ਚਲਿਆ ਜਾਂਦਾ ਸੀ ਨਾ ਸਾਧ ਸੰਗਤ ਜੀ, ਉਹ ਵਾਪਸ ਜਿਉਂਦਾ ਬਾਹਰ ਨਹੀਂ ਸੀ ਆਉਂਦਾ। ਜਿਹਨੂੰ ਮਾਰਨਾ ਹੁੰਦਾ ਸੀ, ਖਤਮ ਕਰਨਾ ਹੁੰਦਾ ਸੀ, ਉਸੇ ਨੂੰ ਇਸ ਕਿਲ੍ਹੇ ਦੇ ਵਿੱਚ ਭੇਜਿਆ ਜਾਂਦਾ ਸੀ। ਇਸ ਕਰਕੇ ਵਜ਼ੀਰ ਖਾਂ ਕਹਿੰਦਾ, ਮਹਾਰਾਜ ਇਹ ਸਾਰਾ ਜਿਹੜਾ ਫਰੇਬ ਹੈ ਚੰਦੂ ਦਾ ਹੀ ਹੈ। ਐਸੇ ਕਿਲ੍ਹੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੇ ਗਏ ਨੇ ਨਾ, ਇਹ ਚੰਦੂ ਦੇ ਫਰੇਬ ਕਰਕੇ ਗਏ ਹਨ। ਤੇ ਹੁਣ ਤੇ ਉਸੇ ਤਰ੍ਹਾਂ ਹੀ ਤੁਹਾਨੂੰ ਕਰਨਾ ਬਣ ਆਉਂਦਾ ਹੈ, ਤੁਹਾਡੇ ਵਾਸਤੇ ਉਸੇ ਤਰ੍ਹਾਂ ਹੀ ਕਰਨਾ ਬਣਦਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਚਨ ਕਰ ਰਹੇ ਨੇ, ਹੁਕਮ ਕਰ ਰਹੇ ਨੇ ਨਾ, ਉਸ ਹੁਕਮ ਅਨੁਸਾਰ ਤੁਹਾਨੂੰ ਚੱਲਣਾ ਚਾਹੀਦਾ ਹੈ। ਤੇ ਜੇਕਰ ਤੁਸੀਂ ਗੁਰੂ ਮਹਾਰਾਜ ਜੀ ਦੇ ਹੁਕਮ ਤੋਂ ਉਲਟ ਚੱਲੋਗੇ, ਫਿਰ ਤੁਸੀਂ ਇਹ ਗੱਲ ਵਿਚਾਰ ਲਵੋ ਕਿ ਜਿਹੜਾ ਰਾਤ ਦੇ ਸਮੇਂ ਤੁਹਾਨੂੰ ਬੜਾ ਡਰ ਆਉਂਦਾ ਸੀ ਨਾ, ਫਿਰ ਉਸੇ ਤਰ੍ਹਾਂ ਤੁਹਾਨੂੰ ਡਰ ਆਵੇਗਾ, ਉਹੀ ਡਰਾਉਣੇ ਸੁਪਨੇ ਤੁਸੀਂ ਦੇਖੋਗੇ। ਇਹ ਗੱਲ ਕਹਿ ਕੇ ਵਜ਼ੀਰ ਖਾਂ ਫਿਰ ਇਸ ਤਰ੍ਹਾਂ ਕਹਿਣ ਲੱਗਾ ਕਿ ਬਾਕੀ ਬਾਦਸ਼ਾਹ ਤੁਸੀਂ ਸਿਆਣੇ ਹੋ, ਉਸੇ ਤਰ੍ਹਾਂ ਕਰੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਅਤੇ ਜਿਸ ਕੰਮ ਦੇ ਨਾਲ, ਜਿਸ ਕਾਰਜ ਨੂੰ ਕਰਨ ਦੇ ਨਾਲ ਤੁਹਾਡੇ ਸਰੀਰ ਨੂੰ ਸੁੱਖ ਪ੍ਰਾਪਤ ਹੋਵੇ, ਤੁਸੀਂ ਸਿਆਣੇ ਹੋ, ਤੁਹਾਨੂੰ ਉਹ ਕਾਰਜ ਕਰਨਾ ਚਾਹੀਦਾ ਹੈ। ਅਤੇ ਨਾਲ ਵਜ਼ੀਰ ਖਾਂ ਕਹਿਣ ਲੱਗਾ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਨਾ ਸਲਾਹ ਲਿਓ, ਕਿਤੇ ਐਵੇਂ ਨਾ ਹੋਰ ਤੁਸੀਂ ਮੀਟਿੰਗ ਇੱਥੇ ਇਕੱਠੀ ਕਰਕੇ ਬਹਿ ਜਾਇਓ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਹ ਗੱਲ ਕੀਤੀ ਹੈ ਵੀ ਕਿਲ੍ਹੇ ਦੇ ਵਿੱਚੋਂ ਇਹ ਰਾਜੇ ਛੱਡੋਗੇ ਅਤੇ ਮੈਂ ਤਾਂ ਬਾਹਰ ਆਉਣਾ, ਜੇ ਤੁਸੀਂ ਹੋਰਨਾਂ ਨੂੰ ਸੱਦਿਆ ਮੀਟਿੰਗ ਕੀਤੀ ਤਾਂ ਫਿਰ ਨਹੀਂ ਜੇ ਇਹ ਗੱਲ ਬਣਨੀ, ਇਹ ਗੱਲ ਤੁਹਾਡੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹੈ, ਅਤੇ ਇੱਥੇ ਤੱਕ ਹੀ ਰਹੇ, ਇਹ ਦੂਸਰੇ ਕੰਨ ਵਿੱਚ ਜਾਂ ਦੂਸਰੇ ਤਨ ਵਿੱਚ ਨਾ ਜਾਵੇ, ਜੇ ਦੂਸਰੇ ਕੋਲ ਚਲੀ ਗਈ ਤਾਂ ਫਿਰ ਇਹ ਕਾਰਜ ਨਹੀਂ ਬਣੇਗਾ। ਅਤੇ ਤੁਸੀਂ ਆਪਣਾ ਚੰਗਾ ਮਾੜਾ ਸੋਚ ਕੇ ਵਿਚਾਰ ਕੇ ਗੱਲ ਕਰਨੀ ਹੈ, ਇਹ ਕਾਰਜ ਕਰਨਾ ਹੈ। ਵਜ਼ੀਰ ਖਾਂ ਕਹਿੰਦਾ, ਬਾਦਸ਼ਾਹ ਮੈਂ ਤਾਂ ਚਾਹੁੰਦਾ ਕਿ ਤੁਹਾਡੀ ਸਦਾ ਹੀ ਚੜ੍ਹਦੀ ਕਲਾ ਰਹੇ, ਤੁਸੀਂ ਤੰਦਰੁਸਤ ਰਹੋ, ਤੁਹਾਡਾ ਸਦਾ ਹੀ ਜਿਹੜਾ ਸਰੀਰ ਹੈ ਉਹ ਸੁਖੀ ਰਹੇ, ਤੁਸੀਂ ਸਰੀਰ ਕਰਕੇ ਹਮੇਸ਼ਾ ਸੁਖੀ ਰਹੋ, ਮੇਰੀ ਤਾਂ ਇਹ ਸੋਚ ਹੈ। ਬਾਦਸ਼ਾਹ ਨੇ ਜਦੋਂ ਵਜ਼ੀਰ ਖਾਂ ਦੀ ਇਹ ਗੱਲ ਸੁਣੀ ਹੈ, ਬਾਦਸ਼ਾਹ ਮਨ ਵਿੱਚ ਬਹੁਤ ਸੋਚਣ ਲੱਗਾ ਹੈ, ਕਹਿਣ ਲੱਗਾ ਕਿ ਜਿੰਨੇ ਵੀ ਕੈਦ ਦੇ ਵਿੱਚ ਕੈਦੀ ਰਾਜੇ ਹਨ, ਜੇ ਮੈਂ ਉਹਨਾਂ ਨੂੰ ਇਸ ਸਮੇਂ ਛੱਡਦਾ ਹਾਂ, ਦੀ ਕਰ ਦੰਡ ਸਕਲ ਛੁੱਟ ਜਾਵੋ, ਅਤੇ ਜੇ ਮੈਂ ਉਹਨਾਂ ਨੂੰ ਇਹ ਕਹਾਂ ਕਿ ਡਨ ਦੀ ਕਿ ਸਾਰੇ ਹੀ ਛੁੱਟ ਜਾਵੋ, ਅਤੇ ਇਸ ਤੋਂ ਬਾਅਦ ਫਿਰ ਤੁਸੀਂ ਝਗੜਾ ਨਹੀਂ ਉਠਾਉਣਾ, ਕੋਈ ਲੜਾਈ ਨਹੀਂ ਕਰਨੀ, ਅਤੇ ਇਹ ਜਿਹੜੇ ਸਾਰੇ ਰਾਜੇ ਹੈ ਨਾ ਛੁੱਟਣ ਵਾਸਤੇ ਕਰੋੜਾਂ ਤੱਕ ਧਨ ਦੇਣਗੇ, ਮੈਂ ਆ ਗਈ ਅਪਰਾਧ ਕਰੀਵੈ ਵੀ ਮੈਨੂੰ ਕਰੋੜਾਂ ਤੱਕ ਜਿਹੜਾ ਇਹ ਧਨ ਦੇਣਾ ਕਰਨ ਅਤੇ ਅੱਗੇ ਵਾਸਤੇ ਕੋਈ ਅਪਰਾਧ ਨਹੀਂ ਕਰਨਾ। ਇਹ ਗੱਲ ਕਰਨ ਦੇ ਨਾਲ ਵੀ ਬਾਦਸ਼ਾਹ ਕਹਿੰਦਾ ਮੇਰਾ ਬੜਾ ਵੱਡਾ ਨੁਕਸਾਨ ਹੈ, ਕਿਉਂਕਿ ਬਹੁਤਾ ਧਨ ਖਰਚ ਕੇ ਫਿਰ ਇਹਨਾਂ ਰਾਜਿਆਂ ਨੂੰ ਫੜ ਕੇ ਇਸ ਕਿਲ੍ਹੇ ਵਿੱਚ ਕੈਦ ਕੀਤਾ ਹੈ। ਸ੍ਰੀ ਹਰਗੋਬਿੰਦ ਤਹ ਜੇ ਪਠਾਈ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੇ ਉੱਥੇ ਭੇਜਿਆ ਹੈ ਤਾਂ ਹੀ, ਕਹਿੰਦੇ ਇਹ ਜਿਹੜੇ ਰਾਜੇ ਨੇ ਨਾ ਦੀਨ ਹੋ ਕੇ ਗੁਰੂ ਦੀ ਸ਼ਰਨ ਵਿੱਚ ਆਏ, ਦੁਖੀ ਹੋ ਕੇ ਇਹਨਾਂ ਨੇ ਗੁਰੂ ਅੱਗੇ ਤਰਲਾ ਲਿਆ ਹੈ, ਅਤੇ ਕਰੀ ਕਿਰਪਾ ਤਿੰਨ ਪਰ ਹੱਠ ਧਾਰਾ, ਅਤੇ ਸਤਿਗੁਰੂ ਜੀ ਨੇ ਸ਼ਰਨ ਆਇਆ ਅਤੇ ਕਿਰਪਾ ਕੀਤੀ ਅਤੇ ਨਾਲ ਹੱਠ ਕੀਤਾ ਹੈ। ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਲ ਇਹਨਾਂ ਨੂੰ ਬਾਹਰ ਕੱਢਣ ਵਾਸਤੇ ਵਚਨ ਕੀਤਾ ਹੈ। ਤੇ ਜੇ ਹੁਣ ਇਹਨਾਂ ਨੂੰ ਮੈਂ ਨਹੀਂ ਛੱਡਦਾ ਤੇ ਫਿਰ ਕਾਰਜ ਨਹੀਂ ਬਣਦਾ। ਗੁਰੂ ਦੇ ਮੈਂ ਉਲਟ ਚੱਲਦਾ ਤੇ ਰਾਤ ਨੂੰ ਫਿਰ ਉਸੇ ਤਰ੍ਹਾਂ ਹੀ ਮੈਨੂੰ ਡਰ ਆਵੇਗਾ, ਮੇਰੇ ਮਨ ਵਿੱਚ ਉਹੀ ਡਰਾਉਣੇ ਜਿਹੜੇ ਖਿਆਲ ਆਉਣਗੇ। ਜੇ ਸੋਚਦਾ ਕਿ ਮੈਂ ਗੁਰੂ ਨੂੰ ਉੱਥੇ ਗਵਾਲੀਅਰ ਦੇ ਕਿਲ੍ਹੇ ਵਿੱਚ ਨਾ ਭੇਜਦਾ ਤੇ ਫਿਰ ਇਹ ਜਿਹੜੇ ਸਾਰੇ ਕੈਦੀ ਰਾਜੇ ਹੈ ਕਿਵੇਂ ਸਤਿਗੁਰੂ ਜੀ ਨੂੰ ਮਿਲਦੇ, ਸਤਿਗੁਰੂ ਜੀ ਤੱਕ ਕਿਵੇਂ ਪਹੁੰਚ ਕਰਦੇ। ਤੇ ਚੰਦੂ ਨੇ ਹੀ ਇਹ ਸਲਾਹ ਦਿੱਤੀ ਹੈ ਕਿ ਇਹਨਾਂ ਨੂੰ ਉੱਥੇ ਭੇਜਿਆ ਜਾਵੇ ਤੇ ਜਿਸ ਕਰਕੇ ਐਸੀ ਉਲਝਣ ਹੁਣ ਪੈਦਾ ਹੋਈ ਹੈ, ਐਸੀ ਉਲਟ ਜਿਹੜੀ ਇਹ ਗੱਲ ਬਣੀ ਹੈ ਤੇ ਜਿੱਥੇ ਕਿੱਥੇ ਵੀ ਇਸਨੇ ਖੁਟਿਆਈ ਹੀ ਕੀਤੀ ਹੈ ਤੇ ਹੁਣ ਇਹ ਜਿਹੜਾ ਪਾਪੀ ਹੈ ਨਾ ਸਜ਼ਾ ਦੇ ਯੋਗ ਹੈ। ਇਤਿਹਾਦਕ ਗੱਲਾਂ ਕਰਕੇ ਬਾਦਸ਼ਾਹ ਸੋਚਣ ਲੱਗਾ ਹੈ ਤੇ ਦੋਨਿਆਂ ਪਾਸਾਂ ਤੋਂ ਨਾ ਬੜਿਆ ਨੇ ਔਖਾ ਜਿਹਾ ਜਾਣਿਆ ਹੈ। ਮਨ ਵਿੱਚ ਬਾਦਸ਼ਾਹ ਸੋਚਦਾ ਹੈ ਕਿ ਜੇ ਰਾਜਿਆਂ ਨੂੰ ਮੈਂ ਛੱਡਦਾ ਹੈ ਤੇ ਬੜੀ ਉਲਟ ਗੱਲ ਬਣਦੀ ਹੈ, ਇਹ ਭੈੜੀ ਨੀਤੀ ਹੈ ਤੇ ਜੇ ਇਹਨਾਂ ਨੂੰ ਮੈਂ ਨਹੀਂ ਛੱਡਦਾ ਤੇ ਰਾਤ ਨੂੰ ਫਿਰ ਮੈਨੂੰ ਭੈ ਪੀਤ ਹੋਣਾ ਪਵੇਗਾ। ਐਸੀਆਂ ਸੋਚਾਂ ਵਿੱਚ ਜਦੋਂ ਰਾਜਾ ਬਾਦਸ਼ਾਹ ਜਹਾਂਗੀਰ ਫਸਿਆ ਹੈ ਨਾ, ਫਿਰ ਵਜ਼ੀਰ ਖਾਨ ਨੇ ਹੱਥ ਜੋੜੇ ਹਨ। ਵਜ਼ੀਰ ਖਾਂ ਕਹਿਣ ਲੱਗਾ, ਬਾਦਸ਼ਾਹ ਜਹਾਂਗੀਰ ਬਹੁਤੀਆਂ ਸੋਚਾਂ ਵਿੱਚ ਨਾ ਪਾਓ, ਤੁਸੀਂ ਆਪਣੇ ਸਰੀਰ ਵੱਲ ਦੇਖਣਾ ਕਰੋ ਤੇ ਰਹੇ ਸਲਾਮਤ ਸਭ ਇਹ ਆਸ਼ਾ ਕਿ ਇਹ ਜਿਹੜਾ ਸਰੀਰ ਹੈ ਤੁਹਾਡਾ ਸਭ ਤਰ੍ਹਾਂ ਠੀਕ ਰਹਿਣਾ ਚਾਹੀਦਾ ਹੈ ਤੇ ਕਾਜ ਨਾ ਆਏ ਕਿਸੇ ਤਨ ਪਾਛੇ। ਫਿਰ ਸਰੀਰ ਤੋਂ ਬਾਅਦ ਇਹ ਜਿਹੜਾ ਰਾਜ ਭਾਗ ਹੈ, ਇਹ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਕਿਸੇ ਕੰਮ ਨਹੀਂ ਆਉਣੀਆਂ, ਜੇ ਸਰੀਰ ਹੈ ਤੇ ਸਭ ਕੁਝ ਹੈ, ਜੇ ਸਰੀਰ ਨਹੀਂ ਰਿਹਾ ਫਿਰ ਸਰੀਰ ਜਾਣ ਤੋਂ ਬਾਅਦ ਤੁਹਾਡੀ ਕਿਸੇ ਵੀ ਕੰਮ ਇਹ ਚੀਜ਼ ਨਹੀਂ ਆਵੇਗੀ। ਜਿਉਣ ਤੱਕ ਜਿੰਨਾ ਚਿਰ ਜੀਵਨ ਹੈ ਉਹਨਾਂ ਚਿਰ ਸਭ ਕੁਝ ਹੈ, ਸੁਖਦਾਇਕ ਪ੍ਰਾਣੀ ਨਿਰਧਾਰ, ਇਹ ਸਾਰੀਆਂ ਜਿਹੜੀਆਂ ਵਸਤੂਆਂ ਨੇ ਨਾ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਨੇ ਉਹਨਾਂ ਚਿਰ ਹੀ ਸੁਖਦਾਇਕ ਹਨ। ਤੇ ਜੋ ਅਵਛ ਬਣਤ ਹੈ ਕਰਨੀ, ਜਿਹੜੀ ਗੱਲ ਕਰਨੀ ਅਵਛ ਬਣਦੀ ਹੈ, ਨਹਿ ਸੋਚੈ ਤੇ ਬੁੱਧ ਜਨ ਵਰਣੀ, ਕਿ ਸਿਆਣਿਆਂ ਨੇ ਇਹ ਗੱਲ ਕਹੀ ਹੈ ਕਿ ਉਹਦੇ ਬਾਬਤ ਬਹੁਤਾ ਸੋਚਣਾ ਨਹੀਂ ਚਾਹੀਦਾ। ਤੇ ਆਪ ਜੀ ਦੇ ਸਰੀਰ ਦੇ ਉੱਪਰ ਨਾ ਇਹ ਕਰੋੜਾਂ ਜਿਹੜਾ ਧਨ ਹੈ ਇਹ ਅਸੀਂ ਉਵਾਰਦੇ ਹਾਂ, ਜੇ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਸਾਨੂੰ ਕਰੋੜਾਂ ਧਨ ਵੀ ਖਰਚਣਾ ਪਵੇ ਨਾ, ਵਜ਼ੀਰ ਖਾਂ ਕਹਿੰਦੇ ਅਸੀਂ ਖਰਚਣ ਵਾਸਤੇ ਤਿਆਰ ਹਾਂ। ਜਥਾ ਆਨੰਦ ਆਪ ਤੁਮ ਰਹੋ, ਜਿਵੇਂ ਤੁਸੀਂ ਆਨੰਦ ਵਿੱਚ ਰਹੋ ਨਾ, ਸੋ ਨਿਚਿੰਤ ਹੋਏ ਤੂਰਨ ਕਰੋ, ਤੇ ਉਹ ਤੁਸੀਂ ਹੁਣ ਚਿੰਤਾ ਤੋਂ ਰਹਿ ਤੋ ਕਿ ਕਾਰਜ ਕਰਨਾ ਕਰੋ। ਜਿਸ ਕਾਰਜ ਦੇ ਵਿੱਚ ਗੁਰੂ ਆਪ ਖੜਾ ਹੈ ਨਾ, ਉਸ ਕਾਰਜ ਨੂੰ ਕਰਨ ਦੇ ਵਿੱਚ ਹਮੇਸ਼ਾ ਹੀ ਸੁੱਖ ਪ੍ਰਾਪਤ ਹੁੰਦਾ ਹੈ। ਤੇ ਰਹੇ ਨਿਰਪਤ ਸਗਰੀ ਅਨੁਸਾਰੀ, ਸਾਰੇ ਜਿਹੜੇ ਰਾਜੇ ਹੈ ਉਹ ਹਮੇਸ਼ਾ ਤੁਹਾਡੀ ਆਗਿਆ ਅਨੁਸਾਰ ਰਹਿਣਗੇ, ਜਿਵੇਂ ਗੁਰੂ ਸਾਹਿਬ ਜੀ ਉਹਨਾਂ ਨੂੰ ਕਹਿਣਗੇ ਨਾ। ਇਹ ਨਹੀਂ ਵੀ ਤੁਸੀਂ ਗੁਰੂ ਦੇ ਕਹਿਣ 'ਤੇ ਉਹਨਾਂ ਨੂੰ ਛੱਡ ਦੇਵੋਗੇ ਅਤੇ ਫਿਰ ਆ ਕੀ ਹੋ ਜਾਣਗੇ, ਨਹੀਂ, ਉਹ ਤੁਹਾਡੀ ਆਗਿਆ ਵਿੱਚ ਵੀ ਰਹਿਣਗੇ ਅਤੇ ਗੁਰੂ ਦੀ ਆਗਿਆ ਵਿੱਚ ਵੀ ਰਹਿਣਗੇ, ਜਿਵੇਂ ਗੁਰੂ ਕਹੇਗਾ ਨਾ ਉਹਨਾਂ ਨੂੰ ਉਸੇ ਤਰ੍ਹਾਂ ਕਰਨਗੇ। ਤੇ अपने कार्य कह सदराबो ते तुसी अपना जेड़ा कार्ज है ना वो कह के ठीक करवा लो, करें चाकरी जहां पठावो ते जिथे भी भेजोगे ना उथे ही वो तुहाडी चाकरी करनगे। उन्होंने हुण बहुत भारी सजा प्राप्त हुई है ते कैद विच पै के उन्होंने बड़े भारी दुख भोगे हन। ते जदों हुण छूटेंगे गुर की उपकारा, गुरु दे पर उपकार करके वो इस कैद विचों छुटणगे ना ते वो हमेशा तुहाडे अधीन रहणगे। सुनत साहु पुन हृदय विचारा, फिर ये गल सुन के साध संगत जी बादशाह जहांगीर ने मन में इस बाबत विचार की है। इस विचार तो बाद हुण जिहड़ा बादशाह जहांगीर है वह की फैसला लैंदा है, की फैसला करता है, किवें इन्हां नूं छड्डण वास्ते तैयार हुंदा है, ये कथा आपां कल दी दीवान विच जिवें सतगुरु जी की दया होवेगी ना वह आपां सरवण करांगे। सतगुरु जी ने बड़ी रहमत की है, दया वरताई है, आप सारी संगत ने बड़े प्यार नाल गुरु की गोद विच बैठ के ये कथा सरवण की है। सतगुरु जी कृपा करन, आप समूह संगत की हाजरी दर ते प्रवान करन, अपने दरों करों सिखी सिदक भरोसा नाम दी दात बख्शिश करन, आप जी दे घर परिवार बच्चों के सिर ते मेहर भरिया हाथ रखन, दास पासों गुरु का इतिहास आप संगतों नूं सरवण करवाउंदिया बेअंत भुल्लां होईआं ने अपनियां भुल्लां दी आप गुरु संगत पासों दास खिमा मंगदा है। लिखक ते ना छुटी है, खिन खिन पुलन हार बख्शन हार बख्श लै नानक पार उतार। वाहिगुरु जी का खालसा वाहिगुरु जी की फतेह। राम कली महला तीजा, आनंद को अंकार सतगुरु प्रसाद आनंद पाया मेरी माई, सतगुरु मैं पाया सतगुरु तं पाया सहज सेती मन बजिया बधाइया, महाराग रतन परवार परिया शब्द गावन आईया शब्दू तं गाव हरि कीरा मन जिने वसाया, कह नानक आनंद हुआ सतगुरु मैं पाया ये मन मेरिया, तू सदा रहो हर नाली हर नाड़ रहो तू मन मेरी, दुख सब सारणा अंगीकार हो करी तेरा कार्ज सब सवारणा, सबना गलां समर्थ स्वामी।

ਤੀਰੈ ਕਰਤਾ ਤੀਰੈ ਸਭ ਕਿਸ਼ ਹੈ ਜਿਸ ਦੇਹੀ ਸੁਪਾਵੈ ਸਦਾ ਸਿਵਤ ਸਲਹ ਤੀਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੀ ਸ਼ਬਦ ਕਨੀਦੀ ਕਹਿ ਨਾਨਕ ਸਚੀ ਸਾਹਿਬ ਕਿਆ ਨਾਹੀ ਕਰ ਤੀਰੈ ਸਚ ਨਾਮ ਮੇਰਾ ਆਧਾਰੁ ਸਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸੰਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤ ਸ਼ਬਦ ਧਰਹੁ ਪਿਆਰੁ ਸਚ ਨਾਮ ਮੇਰਾ ਆਧਾਰੁ ਵਾਜੀ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੀ ਨਾਮ ਹਰ ਕੈ ਲਾਗੀ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਣਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਸੂਰੀ

ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ, ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵਹੇ। ਅਣਦ ਸੁਣਹੁ

अजूनी सैभं गुरप्रसाद जप आदि सच जुगाद सच है पे सच नानक होसी।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਨੇ ਮਨੁੱਖਾ ਜਨਮ ਦੀ ਬਖਸ਼ਿਸ਼ ਕੀਤੀ ਹੈ। ਜ਼ਿੰਦਗੀ ਦਾ ਜੋ ਸਫ਼ਰ ਹੈ, ਜਨ ਤੋਂ ਹਰੀ ਜਨ ਤੱਕ ਦਾ ਸਫ਼ਰ ਹੈ, ਮਾਲਕ ਨੇ ਮਨੁੱਖਾ ਦੇਹੀ ਬਖਸ਼ਿਸ਼ ਕਰ ਦਿੱਤੀ। ਇਨਸਾਨ ਦਾ ਜਨਮ ਹੋ ਗਿਆ, ਹੁਣ ਜਨ ਤੋਂ ਕੀ ਬਣਨਾ ਹੈ? ਹਰੀ ਦਾ ਜਨ, ਪਰਮਾਤਮਾ ਦਾ ਪਿਆਰ। ਪਰਮਾਤਮਾ ਦਾ ਪਿਆਰਾ ਬਣਨ ਦੇ ਲਈ ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਦੀ ਖੇਡ ਹੈ ਗੁਰੂ ਪਿਆਰਿਓ, ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਹੁਣ ਜਿਹੜਾ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ, ਲੀਨ ਹੋ ਜਾਂਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਹਰ ਹਰ ਜਨ ਦੁਇ ਏਕ ਹੈ। ਹੁਣ ਕੀ ਹੋਇਆ? ਇਹ ਬੂੰਦ ਸਮੁੰਦਰ ਦੇ ਵਿੱਚੋਂ ਵਿਛੜੀ ਸੀ, ਮੁੜ ਕੇ ਸਮੁੰਦਰ ਦੇ ਵਿੱਚ ਹੀ ਸਮਾ ਗਈ, ਸਮੁੰਦਰ ਦਾ ਹੀ ਰੂਪ ਹੋ ਗਈ। ਅਤੇ ਹੁਣ ਹਰੀ ਦੇ ਜਨ ਦੀ ਮਨ ਦੀ ਅਵਸਥਾ ਇੱਕ ਬਣਦੀ ਹੈ। ਜਿਵੇਂ ਕੋਈ ਭਾਂਡਾ ਜਦੋਂ ਖਾਲੀ ਹੁੰਦਾ ਹੈ, ਹਨੇਰੀਆਂ ਆਉਂਦੀਆਂ ਨੇ, ਉਹ ਵੱਜਦਾ ਫਿਰਦਾ ਹੈ ਕੰਧਾਂ ਦੇ ਵਿੱਚ, ਹਨੇਰੀ ਕਦੇ ਸੱਜੇ ਲੈ ਜਾਂਦੀ, ਕਦੇ ਖੱਬੇ ਲੈ ਜਾਂਦੀ ਹੈ। ਪਰ ਜਿਹੜਾ ਭਾਂਡਾ ਭਰਿਆ ਭਰ ਜਾਂਦਾ ਹੈ, ਉਹਨੂੰ ਕੋਈ ਨਹੀਂ ਹਿਲਾ ਸਕਦਾ। ਕਿਉਂ ਭਰ ਗਿਆ? ਅੱਜ ਦਾ ਜੋ ਹੁਕਮਨਾਮਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਬੰਦਗੀ ਕਰਨ ਵਾਲੇ ਹਿਰਦੇ ਦੇ ਮਨ ਦੀ ਅਵਸਥਾ ਬਿਆਨ ਕਰ ਰਹੇ ਨੇ ਕਿ ਜਿਹੜਾ ਹਿਰਦਾ ਬੰਦਗੀ ਦੇ ਵਿੱਚ ਲੀਨ ਹੋ ਗਿਆ, ਭਾਵ ਮਨ ਇਕਾਗਰ ਹੋ ਗਿਆ। ਇਕਾਗਰ ਮਨ ਕਿਹੋ ਜਿਹਾ ਹੁੰਦਾ ਹੈ? ਪਾਤਸ਼ਾਹ ਕਹਿੰਦੇ ਨੇ, ਬੈਰਾੜੀ ਮਹੱਲਾ ਚੌਥਾ,
ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਰੱਬ ਦੇ ਪਿਆਰਾ ਰੱਬ ਦੇ ਗੁਣਾਂ ਨੂੰ ਗਾਉਂਦਾ ਹੈ। ਹਰੀ ਦਾ ਜਨ ਉਸ ਮਾਲਕ ਦੀ ਭਗਤੀ ਕਰਨ ਲੱਗਿਆ ਭਗਤੀ ਕਰਦਾ ਹੈ, ਗੁਣਾਂ ਨੂੰ ਗਾਉਂਦਾ ਹੈ, ਅਤੇ ਜੇ ਕੋਈ ਉਹਨੂੰ ਮਾੜਾ ਬੋਲਣ ਲੱਗ ਜਾਵੇ, ਉਹਦੀ ਨਿੰਦਿਆ ਕਰਨ ਲੱਗ ਜਾਵੇ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ। ਉਹ ਆਪਣਾ ਬੰਦਗੀ ਵਾਲਾ ਸੁਭਾਅ ਨਹੀਂ ਛੱਡਦਾ। ਉਹ ਮਾਲਕ ਦੀਆਂ ਚਰਨਾਂ ਵਿੱਚ ਲੀਨ ਰਹਿੰਦਾ ਹੈ। ਕਿਉਂ? ਉਹਦੇ ਇੱਕ ਮਨ ਦੀ ਅਵਸਥਾ ਬਣ ਜਾਂਦੀ, ਕਿਹੜੀ? ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ। ਉਹ ਕਹਿੰਦਾ ਹੈ ਹਰ ਇੱਕ ਘਟ ਘਟ ਦੇ ਵਿੱਚ ਰੱਬ ਬੋਲ ਰਿਹਾ ਹੈ। ਬਹੁਤ ਉੱਚੀ ਅਵਸਥਾ ਦੀ ਗੱਲ ਹੈ ਸਾਧ ਸੰਗਤ, ਇੱਥੇ ਤਾਂ ਮਾੜਾ ਜਿਹਾ ਕੋਈ ਕਿਸੇ ਨੂੰ ਮਾੜਾ ਜਿਹਾ ਕੋਈ ਬੋਲ ਬੋਲ ਦੇਵੇ, ਲੋਕ ਗੱਲ ਨੂੰ ਪੈਂਦੇ ਨੇ। ਇਹਨਾਂ ਕੰਟਰੀਆਂ ਦੇ ਵਿੱਚ ਤਾਂ ਜਿਗਰਾ ਤਾਂ ਹੈ ਹੀ ਨਹੀਂ ਗਾ, ਨਾ ਸਬਰ ਹੈ। ਇੱਕ ਮਿੰਟ ਦੇ ਵਿੱਚ ਹੀ ਅੱਗ ਬਬੋਲੇ ਹੋ ਜਾਂਦੇ ਨੇ ਦੁਨੀਆਂ ਦੇ ਲੋਕ। ਕਿਉਂ? ਕਾਰਨ ਕੀ ਬਣ ਗਿਆ? ਪਥਰੀਲੀ ਧਰਤੀ 'ਤੇ ਰਹਿਣ ਲੱਗ ਪਏ, ਖੁਸ਼ਕ ਧਰਤੀ ਹੈ, ਮਨ ਵੀ ਖੁਸ਼ਕ ਹੋ ਗਏ। ਮਸ਼ੀਨਾਂ ਨਾਲ ਕੰਮ ਕਰਦਿਆਂ ਨੂੰ 40-40, 50-50 ਸਾਲ ਹੋ ਗਏ। ਉਹ ਮਸ਼ੀਨਾਂ ਨਾਲ ਕੰਮ ਕਰਦੇ ਕਰਦੇ ਮਸ਼ੀਨਾਂ ਵਰਗੇ ਬਣ ਗਏ ਲੋਕ। ਦੇਖਿਆ ਹੈ ਨਾ, ਸਭ ਤੋਂ ਵੱਧ ਜਿਹੜੇ ਕੈਂਸਰ ਦੇ ਰੋਗ ਨੇ ਉਹ ਇਹਨਾਂ ਕੰਟਰੀਆਂ ਵਿੱਚ ਕੈਂਸਰ ਦੀ ਗਿਣਤੀ ਸਭ ਤੋਂ ਵੱਧ ਹੈ, ਅਤੇ ਸਭ ਤੋਂ ਵੱਧ ਰਿਸ਼ਤੇ ਵੀ ਇੱਥੇ ਟੁੱਟ ਰਹੇ ਨੇ। ਕਾਰਨ ਹੈ, ਕਾਰਨ ਇਹ ਹੈ ਕਿ ਜਿਹੜੀ ਚੀਜ਼ ਨੇ, ਜਿਹੜੀ ਅਵਸਥਾ ਨੇ ਮਨ ਨੂੰ ਇਕਾਗਰਤਾ ਦੇਣੀ ਸੀ, ਮਨ ਠੰਡਾ ਹੋਣਾ ਸੀ, ਉਹ ਸੀ ਰੱਬ ਦਾ ਨਾਮ। ਬਚੇ ਸਿਰਫ ਉਹੀ ਹੋਏ ਨੇ ਜਿਹੜੇ ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਆ ਕੇ ਬਾਣੀ ਪੜ੍ਹਦੇ ਨੇ, ਸਿਮਰਨ ਦੇ ਵਿੱਚ ਜੁੜਦੇ ਨੇ, ਨਿਤਨੇਮ ਕਰਦੇ ਨੇ, ਸੇਵਾ ਕਰਦੇ ਨੇ, ਉਹਨਾਂ ਦੇ ਵਿੱਚੋਂ ਵੀ ਵਿਰਲੇ ਵਿਰਲੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਬਹੁਤ ਰੱਬ ਦਾ ਜਿਹੜਾ ਮਾਰਗ ਹੈ ਉਹ ਬਹੁਤ ਉੱਚਾ ਮਾਰਗ ਹੈ। ਇਹ ਬਹੁਤ ਵੱਡੇ ਜਿਗਰੇ ਦੀ ਗੱਲ ਕਰ ਰਹੇ ਨੇ, ਬਹੁਤ ਵੱਡਾ ਸਬਰ। ਕਿਉਂ? ਅੰਦਰ ਜਿਹਨੇ ਖਜ਼ਾਨਾ ਪਾ ਲਿਆ ਨਾਮ ਦਾ, ਇਹ ਉਹ ਅਵਸਥਾ ਦੀ ਗੱਲ ਹੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਅਗਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਨੇ, ਭਗਤੀ ਕਰਨ ਵਾਲੇ ਹਿਰਦੇ ਦੇ ਮਨ ਦੀ ਅਵਸਥਾ ਬਣ ਜਾਂਦੀ ਹੈ ਕਿ ਸਭ ਕੁਛ ਪਰਮਾਤਮਾ ਹੀ ਕਰ ਰਿਹਾ ਹੈ, ਸਭ ਕੁਛ ਉਹਦੇ ਕਰੇ 'ਤੇ ਹੋ ਰਿਹਾ ਹੈ। ਸੱਚਮੁੱਚ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੇ। ਅਗਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਰਮਾਤਮਾ ਆਪੇ ਹੀ ਸਾਰਿਆਂ ਨੂੰ ਸੋਝੀ ਦੇ ਰਿਹਾ ਹੈ, ਅਤੇ ਹਰ ਇੱਕ ਜੀਵ ਦੇ ਅੰਦਰ ਜਿਹੜੀ ਕੌੜਾ ਬੋਲ ਬੋਲਣ ਦੀ ਹੈ। ਹੁਣ ਪਰਮਾਤਮਾ ਦਾ ਸੁਭਾਅ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੋ, ਪਰਮਾਤਮਾ ਦਾ ਸੁਭਾਅ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਪਰਮਾਤਮਾ ਦਾ ਸੁਭਾਅ ਹੈ, ਪਰਮਾਤਮਾ ਮਿੱਠਾ ਬੋਲਦਾ ਹੈ, ਅਤੇ
ਪਰਮਾਤਮਾ ਨੂੰ ਜਪਣ ਵਾਲੇ ਵੀ ਮਿੱਠੇ ਹੋ ਜਾਂਦੇ ਨੇ। ਅਤੇ ਜੇਕਰ ਜਪਣ ਵਾਲੇ ਦਾ ਸੁਭਾਅ ਮਿੱਠਾ ਨਾ ਹੋਇਆ ਉਸਦਾ ਮਤਲਬ ਕੀ ਹੈ? ਉਸਦਾ ਮਤਲਬ ਇਹ ਹੈ ਹਜੇ ਜਪਿਆ ਨਹੀਂ। ਜੇ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੈ। ਕੌੜਾ ਬੋਲ ਤਾਂ ਰੱਬ ਦਾ ਸੁਭਾਅ ਹੈ ਹੀ ਨਹੀਂ, ਅਤੇ ਜਿਹੜਾ ਕੌੜਾ ਬੋਲਦਾ ਇਹਦਾ ਮਤਲਬ ਉਹ ਰੱਬ ਦੇ ਮਾਰਗ 'ਤੇ ਨਹੀਂ ਚੱਲਿਆ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਉਸ ਪਰਮਾਤਮਾ ਨੇ ਆਪੇ ਹੀ ਪੰਜ ਤੱਤ ਬਣਾਏ ਨੇ ਅਤੇ ਆਪੇ ਹੀ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਸਮਾਇਆ ਹੋਇਆ ਹੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਆਖਰੀ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਕਿ ਉਹ ਪਰਮਾਤਮਾ ਹੈ ਜੇ ਆਪ ਹੀ ਇਸ ਹਿਰਦੇ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਮੇਲ ਲੈਂਦਾ ਹੈ, ਅਤੇ ਜਿਹੜੇ ਵਿਕਾਰਾਂ ਰੂਪੀ ਝਗੜੇ ਹਿਰਦੇ ਵਿੱਚ ਚੱਲ ਰਹੇ ਨੇ ਉਹਨਾਂ ਝਗੜਿਆਂ ਨੂੰ ਵੀ ਆਪ ਹੀ ਦੂਰ ਕਰ ਲੈਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪੁੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ ਸੰਧਿਆ ਵੇਲੇ 4:30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

शास्त्रीय संसार शास्त्रीय संसार शास्त्रीय संसार

ਤਿੰਨ ਸੋ ਬਿਨਾ ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨ ਬਿਨਾ ਜਨ ਨਾਨਕ ਮੁਸਕੁਚ ਬੋਲਿਆ।

ਵੇਖੇ ਲੋਕ ਅਸੇ ਕਰਜਾਏ ਰੋਟੀ ਕਣ ਪੂਰੀ ਤਾਂ ਲਿਆ ਪਿਛੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜ ਰਾਮ ਨਿਰਪਉ ਨਿਰੰਕਾਰ ਸੁਚ ਨਾਮ ਜੰਗ ਅੱਗੇ ਸੁਰਜਵਾਨ ਸੇਵਕ ਸੇਵ ਕਰਮ ਚਲਾਓ ਭਿੰਨੀ।

ਸ਼ਕ ਸ਼ਕ ਗੁਰ ਤੁਠੈ ਗੁਰ ਪਾਇਆ ਤੂ ਕੇ ਤਕ ਤਕ ਹਰ ਦਿਨ ਹਰ ਹਰ ਹੋ।

ਸਭ ਇੱਕ ਤੂੰ ਜਿਨ ਸਤੋਂ ਸਤਿਗੁਰ ਤਾਇਆ ਜਿਤ ਦੇਸ ਮਿਲੇ ਸਾਚ ਤਾਂ ਤਿੰਨੀ ਸਚ ਤੂੰ ਮਾਇਆ ਸਤਨੇ ਸਚ ਪਾਇਆ ਜਿਨ ਕਹੇ ਹਿਰਦੈ ਸਚ ਵਸਾਇਆ ਮੁਖ ਸਤਨ ਦਾਣ

ਗਲਾਈਏ ਗੁਲਾਲ ਛੜੀ ਕੋਈ ਨਿਗਮਨ ਅਲੱਖ ਦਿਆਈਏ ਬਲਦੇਵ ਪਾਈਏ ਦੇਵੇ ਕਾਰ ਕੁਮਾਈ ਜੋ ਹੋਏ ਪੁਰ ਲਿਖਿਆ ਤਾਂ ਦੂੜ ਦਿਨਾਂ ਦੀ ਪਾਈਏ ਮਤ ਸੋੜੀ ਸਿਵ ਗਵਾਈਏ।

ਕਰ ਕਿਰਪਿਆ, ਧਰਮੀ ਤੈਨੂੰ ਕਰੇ ਗਵਾਬ, ਮੰਗੇ ਮੁਖ ਦੁਆਰ। ਜਤੀ ਇਸ ਗਾਵੈ ਦੂਤਣਾ ਜਾਣ ਛੱਡ ਮੈਂ ਕੁਰਬਾਰ, ਸਭ ਕੋ ਪੂਰਾ ਆਪੇ ਹੋਵੇ, ਘਟਨਾ ਕੋਈ ਆਖੇ ਪਰ ਪ੍ਰਵਾਣਾ।

ਸਾਹਿਬ ਮਾਰੀਆਂ ਦੀਆਂ ਗੱਲ ਘਾਲਣਾ ਦੇਵੇ ਹੋ ਨਾ ਬਚਾਰੀਏ ਅਸੀਂ ਕੰਨਾ ਖੇਡੀਏ ਜਿੱਦਰ ਗਏ ਗਿਆ ਹਾਰੀਏ ਬੜਾ ਉਦਮੀ।

ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਪ ਨਾਨਕ ਗੁਰਮੁਖ ਦਾ ਸ਼ੁੱਧ ਹੈ ਹਰ ਭਗਤ ਹਰ

ਅਖਾਰ ਸ਼ਰਨ ਤਨਮ ਕਾ ਡੇਰਾ ਦੂਰ ਨਾਨਕੂ ਰਿਆ ਭਰਪੂਰ ਮੱਥੇ ਟਿੱਕਾ ਤੇੜ ਦੋਤੀ ਖਾਈ ਆਸੁ ਜਗਤ ਸਾਈ ਨਿਰਵਸਤ ਪਵੇ ਪ੍ਰਮਾਣ ਮਲੇਤਾਂ ਲੈ ਪੂਜੇ ਪ੍ਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣ ਚੌਕੇ ਉੱਪਰ ਕਿਸੇ ਨਾ ਜਾਣ ਦੇ ਕਿਤੋਂ ਕੱਢੀ ਕਰ ਉਪਰਾ ਬੈਠੇ ਕੁੜਿਆਰ ਮਤ ਭੇਟੇ ਵੇ ਮਤ ਭੇਟੇ ਅਨਸਰਡਾ ਭੇਟੇ।

ਕੁਟਮਨ ਮਾੜੀਆਂ ਲਾਇ ਬੈਠੇ ਕਰਬ ਸਾਰਿਆ ਚੀਜ ਕਰਮਨ ਭਾਵਦੇ ਹਰ ਬੁਜਨ ਹਰਿਆ ਕਰਬ ਮੈਂ ਸੁਖਾਇਆ ਇੱਕ ਮਹਿਲਤ ਮਰਨ ਮਸਾਰਿਆ ਦਰਿਆਈ ਜੋ ਬਿਨ ਹਾਰਿਆ ਜੋ ਬਿਨ ਹਾਰਿਆ।

ਸੁਖਾਵਰਮ ਨਵ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂ।

ਅੰਦਰੋਂ ਝੂਠੇ ਪੈ ਬਾਹਰ ਦੁਨੀਆਂ ਅੰਦਰ ਪੈਲ ਅੜਸਠ ਤੀਰਥ ਜੇ ਨਾ ਵੈ ਉਤਨੇ ਨਾ ਹੀ ਮੈਲ ਜਿਨ ਪਟੰਦਰ ਬਾਹਰ ਗੁਜ਼ਰਦੇ ਪਰ ਸੰਸਾਰ ਤਿੰਨ ਨੇ ਹੁਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੀ ਰੰਗ ਰੋਵੇ ਚੋਪੀ ਕਰਦਾ ਹੇ ਪਰਵਾਹ ਨਾ ਕਿਸੇ ਕਈ ਬਾਸ।

ਪਿਆਰਿਆਂ ਦੇ ਵਿੱਚ ਤਾਂ ਖਾਹੇ ਦੀਵਾਨ ਇੱਕ ਕਰਮੇ ਕੰਮ ਕਮਾਮੇ ਦਰ ਲੈ ਲੇਖਾ ਪੀੜ ਸੁੱਟੈ ਨਾਨਕਾ ਜਿਉ ਦਿਲ ਪੌੜੀ ਅਪ ਹੀ ਗਰਣਾ ਕਿਉਂ ਕੱਲ ਆਪੇ ਦਰੀਏ ਦਿਖ ਕਿਤਾਬਣ ਧਰ ਕੱਚੀ ਪੱਕੀ ਸਾਰੀ ਹੈ ਜੋ ਐਸ ਚੱਲ ਸੇ ਹਬ ਕੋਈ ਆਈ ਵਾਰੀ ਹੈ ਜਿਸਕ ਜੀ ਪ੍ਰਣ ਕਿਉਂ ਸਾਹਿਬ ਮਨੋ ਵਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਸ਼ ਵਾਰੀ ਹੈ ਕਾਸ਼।

ਮਕਾਨ ਤੇ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਸਕੀ ਰਾਸ ਜੇ ਕਦ ਚੰਗੀ ਕਨੇ ਦੂਜੀ ਬੀਵੀ ਰਾਤ ਪੌੜੀ ਚੱਕਰ ਲੱਗੀ ਛਾਕਰੀ ਜੇ ਚੱਲ ਖਸਮੇ ਪਾਏ ਹਰਮਤੀ ਸਮੂਹ ਅਗਲੀ ਉਹ ਵਜਹੋ ਦੋਣਾ ਖਾਏ ਖੁਨ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜ ਗਵਾਏ ਅਗਲਾ ਮੋਹ ਪਾਣਾ ਖਾਏ ਜਿਦਾ ਦਿੱਤਾ ਖਾਵਣਾ ਜਿਸ ਕਹੀਏ ਕਹੀਏ ਸ਼ਬਾਸ ਨਾਲ ਕੁੱਟਣ ਚੱਲੇ ਨਾਲ ਖਸਮ

ਬਹਿਰੀ ਪਰ ਦੂਜੀ ਨਾ ਖੀਦਾ ਸੋ ਕਰਦੇ ਦਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੈ ਸੰਗ ਰਹਾਉ, ਪੈਨਣ

ചേർത്തതൊരു മകൾ

ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਦ ਅਮਰ ਅਟਲ ਅਤੁਲ ਠਾਕੁਰ ਭਗਤ ਤੇ ਹਰਿ ਪਾਇਆ ਹਰਿ ਭਾਣਾ ਗੁਰ ਪਾਇਆ ਗੁਰ ਜਾਵੇ ਹਰਿ ਪ੍ਰਵਾਸ ਜੀਓ ਸਤਿਗੁਰ ਕਰੇ ਹਰਿ ਪਹਿ ਬੇਨੰਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰਾਖੋ ਹਰਿ ਜਨਹਿ ਕੀਰੀ ਹਰਿ ਦੇਹੁ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭ ਸੁਣੀ ਅਰਦਾਸ ਜੀਓ ਹਰਿ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੇ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰਿ ਭਾਣਾ ਆਓ ਮੈਂ ਪਾਸ ਜੀਓ ਹਰਿ ਭਾਣਾ ਗੁਰੂ ਭਾਇਆ ਮੇਰਾ ਹਰਿ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰਿ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਦਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਦਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰਿ ਪ੍ਰਪਾਸ ਜੀਓ ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲਾਂ ਪਾਇਆ ਮਿਤ ਪੈਜੇ ਮਿਤ ਬਿਵਸੈ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰਿ ਸਤਿਗੁਰੂ ਤੇ ਨਾਵੈ ਸਤਿਗੁਰ ਪ੍ਰਤੱਖ ਹੁੰਦੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਬਾਣ ਜੀਓ ਕੇਸੋ ਗੋਪਾਲ ਪੰਡਿਤ ਸਦੇ ਹੋ ਹਰ ਹਰ

ਸਦੋ ਤਾਂ ਗਾਓ ਹਰੀ ਕੇਰਾ ਮੰਡਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਹੁਕਮ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਤੋਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਧ ਜੀ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰੇ ਸਭ ਕੁਛ ਹੈ ਜਿਸਦੇ ਹਿੱਸੋ ਪਾਵੇ ਸਦਾ ਸਿਰਸਾ ਲਾਹ ਤੇਰੀ ਨਾ ਮਨ ਵਸਾਵੇ ਨਾਮ ਕਹਿ ਮਨੋ ਸਿਆਵਾ ਬੇਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸ਼ਾਮ ਸੁਖਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਤੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਮ ਸੁਣ ਸੰਤੋ ਸਭ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਭ ਤਿਤ ਘਰ ਸਭ

lớn nhé.